0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤੇ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਹਰ ਬਾਹਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ। ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ। ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ, ਤਾਇਆ ਜੀ ਆ ਆਪਣਾ ਆਪਣਾ ਪੋਤੋ ਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂਬ ਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਆ ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛਣਾ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਭੱਲਾ ਘੱਲਣ ਦਾ, ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ ਆ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ ਲਾਗੇ ਖੇਡਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਨ ਜਿਹਾ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲੱਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ, ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਰੇਡੀਓ ਹਾਂਜੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ ਦਰ ਸਮੇਂ ਆਸ ਪਾਸ ਦੇਸ਼ ਦੁਨੀਆਂ ਦੇ ਵਿੱਚ ਜੋ ਕੁਛ ਹੋ ਵਾਪਰ ਰਿਹਾ ਉਹਦੇ ਨਾਲ ਤੁਹਾਡੀ ਸਾਂਝ ਜ਼ਰੂਰ ਬਣਾਈ ਰੱਖੀਏ। ਨਵੀਆਂ ਕੁਛ ਅਪਡੇਟਸ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਦੇ ਰਹੀਏ। ਕੁਛ ਇੱਕ ਸਾਡੀਆਂ ਬਣਦੀਆਂ ਸਰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵਿੱਚੋਂ ਕਲਾਈਮੇਟ ਦੇ ਵਾਤਾਵਰਣ ਦੇ ਪ੍ਰਤੀ ਵੀ ਨੇ ਅਤੇ ਉਸ ਸੰਬੰਧ ਦੇ ਵਿੱਚ ਵੀ ਇੱਕ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਇਸ ਲੜੀ ਨੂੰ ਫਿਰ ਅੱਗੇ ਤੋਰਦੇ ਹਾਂ। ਇੱਕ ਵਾਰੀ ਫਿਰ ਤੋਂ ਸਾਡੇ ਨਾਲ ਹਰਮਿੰਦਰ ਜੀ ਨੇ ਟੋਰੋਂਟੋ ਤੋਂ ਜਿਹੜੇ ਕਿ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਾਡੀ ਤੁਹਾਡੀ ਸਾਰਿਆਂ ਦੀ ਮਦਦ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਦੇਸ਼ ਦੁਨੀਆਂ ਦੇ ਵਿੱਚ ਕੀ ਹੋ ਵਾਪਰ ਰਿਹਾ ਵਾ, ਇਸ ਟਾਈਮ ਦੇ ਉੱਤੇ ਵਾਤਾਵਰਣ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ, ਅਸੀਂ ਕੀ ਕਰ ਸਕਦੇ ਹਾਂ, ਕਿੱਦਾਂ ਆਪਾਂ ਯੋਗਦਾਨ ਪਾ ਸਕਦੇ ਹਾਂ। ਸੋ ਉਸ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਹਾਲ ਹੀ ਦੇ ਵਿੱਚ ਇਹ ਭਾਰਤ ਹੋ ਕੇ ਆਏ ਨੇ ਅਤੇ ਉੱਥੇ ਕੁਛ ਹੈਰਾਨੀਜਨਕ ਚੀਜ਼ਾਂ ਇਹਨਾਂ ਨੇ ਵੇਖੀਆਂ ਚਾਖੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਇੱਕ ਵਾਰੀ ਫਿਰ ਤੋਂ।
6: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
5: ਜੀ ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਰਿਹਾ ਇੰਡੀਆ ਦਾ ਟੂਰ ਤੁਹਾਡਾ?
6: ਹਾਂਜੀ ਵੇਖੋ ਤੁਸੀਂ ਇੰਡੀਆ ਦਾ ਟੂਰ, ਉੱਥੇ ਜਿਹੜੀ ਗਰਮੀ ਪੈ ਰਹੀ ਹੈ ਬਈ ਇੰਨੀ ਜ਼ਿਆਦਾ, ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣੀਆਂ ਬਈ ਪੰਜਾਬ ਦੇ ਵਿੱਚ ਟੈਂਪਰੇਚਰ ਕਈ ਥਾਵਾਂ ਤੇ 47 degrees ਤੱਕ ਹੈ, ਤੇ ਅੱਗੇ ਹੁੰਦਾ ਸੀ ਵੀ ਰਾਤ ਨੂੰ ਜਦੋਂ ਸੂਰਜ ਛਿਪਦਾ ਸੀ ਤੇ ਉਹ ਮੁੜ ਕੇ ਥੋੜਾ ਬਹੁਤ ਆ ਜਾਂਦਾ ਸੀ, ਹੁਣ ਰਾਤ ਨੂੰ ਵੀ ਜਿਹੜਾ ਸ਼ਾਮ ਨੂੰ ਰਾਤ ਨੂੰ ਵੀ ਟੈਂਪਰੇਚਰ ਆ ਉਹ 32-32 degrees 33-33 degrees ਹੈ, ਜਿੰਨਾ ਕਿ ਕੈਨੇਡਾ ਦੇ ਵਿੱਚ ਪੂਰੀਆਂ ਗਰਮੀਆਂ ਚ ਪੂਰੀ ਦੁਪਹਿਰ ਨੂੰ ਹੁੰਦਾ ਜਾ ਕੇ।
5: ਸੋ ਇਹ ਆਪਾਂ ਪੰਜਾਬ ਦੇ ਹਾਲਾਤ ਦੱਸ ਰਹੇ
6: ਹਾਂ। ਹਾਂ ਬਿਲਕੁਲ, ਤੇ ਪਾਕਿਸਤਾਨ ਦਾ ਇੱਕ ਸ਼ਹਿਰ ਆ ਦਾਦੂ, ਉਹਨਾਂ ਦਾ 52 degrees ਟੈਂਪਰੇਚਰ ਸੀ, ਤੇ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰਾ ਮਈ ਦਾ ਮਹੀਨਾ ਬੀਤਿਆ ਇਹਦੇ ਵਿੱਚ ਤਕਰੀਬਨ ਪੂਰਾ ਮਹੀਨਾ ਹੀ ਇੰਡੀਆ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਹੁਣ ਤੱਕ ਅਸੀਂ ਜਿਹੜੀ ਗਰਮੀ ਆ ਉਹਨੂੰ ਆਪਾਂ ਸਾਊਦੀ ਅਰਬ ਦੇ ਨਾਲ, ਡੁਬਈ ਦੇ ਨਾਲ ਜੋੜ ਕੇ ਵੇਖਦੇ ਹਾਂ, ਮਾਰੂਥਲ ਨਾਲ ਜੋੜ ਕੇ ਵੇਖਦੇ ਹਾਂ ਜਾਂ ਅਫਰੀਕਾ ਨਾਲ ਜੋੜ ਕੇ ਦੇਖਦੇ ਹਾਂ, ਪਰ ਪਿਛਲੇ ਪੂਰਾ ਮਹੀਨਾ ਦੇ ਮਹੀਨੇ ਦੇ ਕਰੀਬ ਦੁਨੀਆਂ ਦਾ ਸਭ ਤੋਂ ਵੱਧ ਗਰਮ ਜਿਹੜਾ ਮੁਲਕ ਸੀ ਉਹ ਹਿੰਦੁਸਤਾਨ ਸੀ, ਤੇ ਕੁਝ ਦਿਨ ਤਾਂ ਦੁਨੀਆਂ ਦੇ ਜਿਹੜੇ ਸਭ ਤੋਂ ਜ਼ਿਆਦਾ ਗਰਮੀ ਵਾਲੇ 100 ਥਾਵਾਂ ਸੀਗੀਆਂ, ਉਹ ਸਾਰੀ ਦੀਆਂ 100 ਦੀਆਂ 100 ਥਾਵਾਂ ਵੀ ਇੰਡੀਆ ਦੇ ਵਿੱਚ ਸੀ, ਤੇ ਇੰਡੀਆ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਮੁਲਕ ਹੈ। ਆਲਮੋਸਟ 146 crore ਦੇ ਕਰੀਬ ਉਹਨਾਂ ਦੀ ਆਬਾਦੀ ਹੈ, ਤੇ ਹੁਣ ਜਦੋਂ ਉੱਥੇ ਇੰਨਾ ਟੈਂਪਰੇਚਰ ਹਾਈ ਹੁੰਦਾ ਤਾਂ ਉਹਦਾ ਕੀ ਬਣੇਗਾ, ਔਰ ਉਹ ਵੀ ਜਿਹੜਾ ਇੰਨਾ ਲੰਬਾ ਸਮਾਂ ਰਹੇ। ਪਹਿਲਾਂ ਹੁੰਦਾ ਸੀ ਇੱਕ ਦਿਨ ਟੈਂਪਰੇਚਰ ਆਇਆ 40-41 degrees ਹੋ ਗਿਆ, ਇੱਕ ਦਿਨ ਬਾਅਦ ਠੀਕ ਹੋ ਗਿਆ, ਤੇ ਇਹ ਹੁਣ ਜਿਹੜੀ ਨਵੀਂ ਹੀਟ ਵੇਵ ਹੈ ਚੱਲ ਰਹੀ ਇਹ ਦੇਖ ਲਓ ਜੀ ਤਕਰੀਬਨ ਪੂਰਾ ਮਹੀਨਾ ਹੋ ਗਿਆ, ਤੇ ਜੂਨ ਦੇ ਵਿੱਚ ਜਦੋਂ ਤੱਕ ਨਹੀਂ ਆਉਣੀ ਮੌਨਸੂਨ, ਜੂਨ ਦੇ ਅੱਧ ਵਿੱਚ ਆਵੇ ਜੂਨ ਦੇ ਅੰਤ ਆਵੇ ਪੰਜਾਬ ਚ ਪਹੁੰਚਣੀ ਤਾਂ ਉਹਨੂੰ ਜੁਲਾਈ ਤੱਕ ਅਗਸਤ ਚ ਆ ਜਾਂਦੀ ਹੈ, ਉਦੋਂ ਤੱਕ ਇੰਜ ਹੀ ਚੱਲਣ ਦੇ ਆਸਾਰ ਨੇ। ਸੋ ਇੰਨਾ ਮਾੜਾ ਹਾਲ।
5: ਸੋ ਆਪਾਂ ਇਹ ਵੇਖਦੇ ਹੁੰਦੇ ਇੱਥੇ ਵੀ, ਮੈਂ ਵੇਖਦਾ ਹੁੰਦਾ ਕਿ ਜਦੋਂ ਤਾਪਮਾਨ ਇੱਕ ਦਿਨ ਭਾਵੇਂ 35 ਚੱਲ ਜੇ 40 ਚੱਲ ਜੇ ਉਹ ਉਹਨਾਂ ਨੁਕਸਾਨ ਨਹੀਂ ਕਰਦਾ, ਪਰ ਲਗਾਤਾਰ ਭਾਵੇਂ 30 ਤੇ ਵੀ ਟਿਕਿਆ ਰਹੇ ਉਹ ਜ਼ਿਆਦਾ ਚੁੱਭਦਾ। ਸੋ ਤੁਸੀਂ ਦੱਸ ਰਹੇ ਹੋ ਵੀ ਉਹ ਹੁਣ
6: ਬਿਲਕੁਲ ਹਾਂਜੀ ਹਾਂ, ਇਹ ਮਤਲਬ ਦੇਖੋ ਜੀ ਮੈਂ ਅਬੋਹਰ ਦੇ ਲਾਗੇ ਨੇ ਜਿਹਨਾਂ ਨਾਲ ਮੈਂ ਰਲ ਕੇ ਇਸ ਤਰ੍ਹਾਂ ਕੰਮ ਕਰਦਾ, ਉਹਨਾਂ ਦੇ ਪਿੰਡ, ਉਹਨਾਂ ਨੇ ਮੈਨੂੰ ਫੋਟੋ ਭੇਜੀਆਂ, ਉਹਨਾਂ ਦੇ ਜਾਮਣ ਦੇ ਰੁੱਖ ਨੇ, ਤੇ ਜਦੋਂ ਗਰਮੀ ਪਈ ਤੇ ਜਾਮਣ ਤਾਂ ਰੁੱਖ ਹਾਲੇ ਗਾਂਹ ਜਾ ਕੇ ਜਾਮਣ ਪੱਕਣਾ ਹੈ, ਉਹਦੇ ਜਿਹੜੇ ਛੋਟੀਆਂ ਡੋਡੀਆਂ ਨੇ ਪੂਰੀ ਦੀਆਂ ਪੂਰੀਆਂ ਡੋਡੀਆਂ ਸਾਰੀਆਂ ਫੜ ਕੇ ਡਿੱਗ ਗਈਆਂ ਥੱਲੇ, ਇੰਜ ਲੱਗਦਾ ਜਿਵੇਂ ਧਰਤੀ ਤੇ ਹਰਾ ਰੰਗ ਕੀਤਾ ਹੋਵੇ, ਤੇ ਇਵੇਂ ਆੜੂਆਂ ਦੇ ਰੁੱਖ ਲੋਕਾਂ ਦੇ ਘਰਾਂ ਚ ਲੱਗੇ ਹੋਏ ਸੀ, ਵੱਡੇ ਉਹਨਾਂ ਨੂੰ ਆੜੂ ਲੱਗੇ ਹੋਏ ਸੀਗੇ, ਪੂਰੇ ਦਾ ਪੂਰੇ ਰੁੱਖ ਸੁੱਕ ਰਹੇ ਨੇ। ਤੇ ਦਿੱਲੀ ਦੀ ਮੈਂ ਖਬਰ ਵੇਖ ਰਿਹਾ ਸੀ ਵੀ ਕਈ ਬਾਜ਼ ਉੱਡਦੇ ਮਤਲਬ ਉਹ ਬੁਖਲਾ ਕੇ ਤੇ ਆਪਣਾ ਜਦੋਂ ਉਹਨਾਂ ਦਾ ਸਾਹ ਨੀ ਆਇਆ ਥੱਲੇ ਡਿੱਗ ਕੇ ਮਰ ਗਏ, ਕਬੂਤਰ ਚਮਗਿੱਦੜ। ਸੋ ਕਿਉਂਕਿ ਦੇਖੋ ਜਿਹੜਾ ਮਨੁੱਖ ਹੈ ਮਨੁੱਖ ਤਾਂ ਚਲੋ ਪਾਣੀ ਪੀ ਲੇਗਾ, ਛਤਰੀ ਲੈ ਲੇਗਾ, ਅੰਦਰ ਚਲੇ ਜਾਏਗਾ, ਏਸੀ ਲੱਗਾ ਹੋਏਗਾ, ਪਰ ਜਿਹੜੇ ਸਾਡੇ ਬਾਹਰ ਰੁੱਖ ਨੇ, ਫਲ ਨੇ, ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਸਲਾਂ ਨੇ, ਜਿੱਥੋਂ ਸਾਨੂੰ ਖਾਣਾ ਮਿਲਣਾ ਹੈ, ਉਹਨਾਂ ਦਾ ਆਪਾਂ ਕੀ ਕਰਾਂਗੇ?
5: ਨਹੀਂ ਤੇ ਬੜਾ
6: ਜੇ ਜਾਮਣ ਦੇ ਰੁੱਖ ਇਸ ਤਰ੍ਹਾਂ ਉਹ ਫਲ ਉਹਨਾਂ ਦਾ ਫੜ ਰਿਹਾ, ਤੁਸੀਂ ਇਮੈਜਿਨ ਕਰ ਲਓ ਵੀ ਜੇ ਕਿਸੇ ਇੱਕ ਸਾਲ ਕੋਈ ਇੱਕ ਸਾਰੀ ਫਸਲ ਮਰ ਗਈ ਕਣਕ ਦੀ ਜਾਂ ਝੋਨੇ ਦੀ ਜਾਂ ਆਲੂਆਂ ਦੀ, ਤੇ ਕੀ ਹੋਏਗਾ? ਸੋ ਇਹ ਜਿਹੜੀ ਭਾਈ ਜੀ ਜਿਹੜੀ ਇਹ ਗੱਲ ਹੈ, ਜਿਹੜੀ ਇਹ ਗਰਮੀ ਹੈ ਨਾ, ਇਹ ਹੁਣ ਪੁਰਾਣੀ ਵਾਲੀ ਗਰਮੀ ਨਹੀਂ ਰਹੀ। ਇਹਨੂੰ ਗਰਮੀ ਕਹਿਣਾ ਵੀ ਜਿਹੜਾ ਉਹ ਤਾਂ ਮਤਲਬ ਅੱਗ ਵਰਦੀ ਦੇ ਆਪਾਂ ਮੁਹਾਵਰੇ ਸੁਣੇ ਸੀ ਨਾ, ਕਾਂ ਦੀ ਅੱਖ ਨਿਕਲਦੀ ਹੈ ਅੱਗ ਵਰਦੀ ਹੈ। ਮੇਰੇ ਮਾਸੀ ਜੀ ਰਹਿੰਦੇ ਨੇ, ਮੈਂ ਉਹਨਾਂ ਉੱਥੇ ਜਲੰਧਰ ਦੇ ਲਾਗੇ ਪਿੰਡ ਹੈ, ਤੇ ਮੈਂ ਉਹਨੂੰ ਪੁੱਛਿਆ ਵੀ ਗਰਮੀ ਕਿਵੇਂ ਆ? ਉਹ ਕਹਿੰਦੇ ਜੀ ਮੈਂ ਸਵੇਰ ਨੂੰ 8:30-9 ਅੰਦਰ ਚਲੀ ਜਾਂਦੀ ਹੈ, ਤੇ ਫਿਰ ਮੈਂ 4:30-5 ਤੋਂ ਪਹਿਲਾਂ ਬਾਹਰ ਨਹੀਂ ਨਿਕਲਦੀ।
5: ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ,
6: ਇੰਨੀ ਜ਼ਿਆਦਾ ਗਰਮੀ ਹੈ ਜਿਹੜੀ ਤੁਹਾਨੂੰ ਮਹਿਸੂਸ ਹੁੰਦੀ ਹੈ। ਤੁਸੀਂ ਪਾਣੀ ਵੀ ਪੀ ਜਾਓ ਤਾਂ ਵੀ ਠੀਕ ਨਹੀਂ ਹੁੰਦੀ। ਤੇ ਹੁਣ ਤੁਸੀਂ ਵੇਖੋ ਵੀ ਫਿਰ ਦਿਨ ਵਿੱਚ ਕੀ ਬਚਿਆ? ਜਿਹੜੇ ਲੋਕ ਨੇ ਚਲੋ ਉਹ ਤਾਂ ਰਿਟਾਇਰਡ ਨੇ, ਬਜ਼ੁਰਗ ਨੇ, ਪਰ ਜਿਹੜੇ ਲੋਕਾਂ ਦੇ ਕਿਸਾਨ ਆਪਣਾ ਕੰਮ ਕਰ ਰਹੇ ਨੇ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਜਿਹੜਾ ਇਸ ਤੋਂ ਪਹਿਲਾਂ ਲੋਕ ਆਪਣੇ ਆਲੂ ਸਾਂਭ ਰਹੇ ਸੀ, ਤੇ ਜਿਹੜੇ ਲੋਕ ਕੋਈ ਹੋਰ ਕੰਮ ਕਰਦੇ ਨੇ, ਦਿਹਾੜੀਦਾਰ, ਜਿੰਨੇ ਵੀ ਬਾਹਰ ਕੰਮ ਕਾਰ ਹੁੰਦੇ ਨੇ, ਜਿਹੜੇ ਬੱਸਾਂ ਦੇ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਨੇ, ਤੁਸੀਂ ਉਹਨਾਂ ਦਾ ਹਾਲ ਵੇਖੋ ਕੀ ਹੁੰਦਾ ਹੋਵੇ।
5: ਸੋ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ, ਜਿੱਥੇ ਰਾਜਸਥਾਨ ਦੀਆਂ ਵੀ ਆਪਾਂ ਕਈ ਰੀਲਾਂ ਵੇਖ ਰਹੇ ਹਾਂ, ਭੀਲ ਵਾਲਾ ਇਲਾਕਾ ਵਾ, ਉੱਥੇ ਕਹਿੰਦੇ ਨੇ ਕਿ ਹਵਾਵਾਂ ਬੜੀਆਂ ਤੇਜ਼ ਵਗੀਆਂ ਨੇ, ਤੇ ਉਸ ਤੋਂ ਬਾਅਦ ਧੂੜ ਵਾਲੀਆਂ ਉਹ ਜਿੱਦਾਂ ਉੱਥੇ ਰੇਤ ਹੁੰਦੀ ਹੈ, ਰੇਤਲੀਆਂ ਹਵਾਵਾਂ ਤੋਂ ਬਾਅਦ ਜਾਂ ਫਿਰ ਉਸ ਚੱਕਰਵਰਤੀ ਤੂਫਾਨ ਤੋਂ ਬਾਅਦ ਇੱਕਦਮ ਮੁੜ ਕੇ ਮੀਂਹ ਅਤੇ ਗੜੇਮਾਰੀ, ਤਾਪਮਾਨ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਈ ਜਾਂਦਾ, ਕੀ ਹੋਈ ਜਾਂਦਾ।
6: ਬਿਲਕੁਲ ਜੀ ਬਿਲਕੁਲ, ਮਈ ਦੇ ਵਿੱਚ ਹੀ ਗੱਲ ਹੈ, ਮਈ ਦੇ ਸ਼ੁਰੂ ਦੀ ਗੱਲ ਹੈ। ਇੱਧਰ ਅਬੋਹਰ ਫਾਜ਼ਿਲਕਾ ਦੇ ਕੋਲ 2100 acres ਦੇ ਵਿੱਚ ਇੰਨੀ ਗਰਮੀ ਦੇ ਵਿੱਚ ਗੜੇ ਪਏ, ਔਰ ਗੜੇ ਵੀ ਇੰਨੇ ਪਏ ਵੀ ਉਹ 2-2 inches ਸੀ, ਉਹ ਤਾਂ ਪੂਰੀ ਫਸਲ ਉਦੋਂ ਨਸ਼ਟ ਹੋ ਗਈ ਕਣਕ ਵੱਢਣ ਤੋਂ ਪਹਿਲਾਂ। ਸੋ ਜਦੋਂ ਜਿਹੜਾ ਸਾਡਾ ਸਾਰਾ ਗਲੋਬਲ ਵਾਰਮਿੰਗ ਹੈ, ਅਤੇ ਉਹਦੇ ਜਿਹਦੇ ਨਾਲ ਕਲਾਈਮੇਟ ਚੇਂਜ ਆਉਂਦੀ ਆ, ਇਹ ਇਵੇਂ ਜਦੋਂ ਅਸੀਂ ਕਹਿੰਦੇ ਹਾਂ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਵੀ ਕਿਹਾ ਵੀ ਅਗਲੇ 100-150 years ਦੇ ਵਿੱਚ ਦੁਨੀਆ ਵਿੱਚ 100-500 crore ਮੌਤਾਂ ਹੋਣੀਆਂ, ਇਹ ਉਹਦੀ ਇੱਕ ਟ੍ਰੇਲਰ ਹੈ, ਉਹਦੀ ਝਲਕ ਹੈ। ਅੱਜ ਦੀ ਜਿਹੜੀ ਖਬਰ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਜਦੋਂ ਵੀ ਇਹ ਹੀਟ ਜਿੰਨੀ ਚੱਲ ਰਹੀ ਹੈ, ਹਰ ਰੋਜ਼ 3400 ਮੌਤ ਹੋ ਰਹੀ ਉਹਦੇ ਨਾਲ ਇੱਕ ਦਿਨ 'ਚ, 3400 ਮੌਤ ਹੋ ਰਹੀ ਹੈ। ਤੇ ਜਿਹੜਾ 9/11 ਹੋਇਆ ਸੀ ਨਿਊਯਾਰਕ ਦੇ ਵਿੱਚ ਟੈਰਰਿਸਟ ਅਟੈਕ, ਉਹਦੇ 'ਚ 2400 ਲੋਕ ਮਰੇ ਸੀ। ਸੋ ਉਹ 9/11 ਤੋਂ ਵੀ ਵੱਡੀ ਇਵੈਂਟ ਹਰ ਰੋਜ਼ ਇੰਡੀਆ ਦੇ ਵਿੱਚ ਵਾਪਰ ਰਹੀ ਹੈ।
5: ਕਮਾਲ ਹੈ, ਮਤਲਬ ਇਹ ਚੀਜ਼
6: ਅਖਬਾਰ ਦੀ ਸੁਰਖੀ ਨਹੀਂ ਹੈ, ਸਾਨੂੰ ਦਿਖਦੀ ਨਹੀਂ, ਕਿਉਂਕਿ ਜਿਹੜਾ ਜਿਹੜਾ ਕਲਾਈਮੇਟ ਚੇਂਜ ਨਾਲ ਡੈਥ ਹੁੰਦੀ ਹੈ, ਉਹਦਾ ਜਿਹੜਾ ਡੈਥ ਸਰਟੀਫਿਕੇਟ ਹੈ ਉੱਤੇ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਨਹੀਂ ਲਿਖਿਆ ਹੁੰਦਾ, ਕਿਉਂਕਿ ਉਹਨੂੰ ਗਲੋਬਲ ਵਾਰਮਿੰਗ ਤੇ ਕੋਈ ਬਿਮਾਰੀ ਨਹੀਂ, ਉਹਨੂੰ ਜਿਹੜੀ ਡੈਥ ਹੋਏਗੀ ਉਹ ਹਾਰਟ ਅਟੈਕ ਨਾਲ ਹੋਏਗੀ, ਉਹਨੂੰ ਸਟ੍ਰੋਕ ਹੋ ਗਿਆ, ਉਹਦਾ ਬਲੱਡ ਪ੍ਰੈਸ਼ਰ ਖਰਾਬ ਹੋ ਗਿਆ, ਉਹਦੇ ਮਤਲਬ ਗੁਰਦੇ ਖਰਾਬ, ਕਿਉਂਕਿ ਜਿਹੜੀ ਸਾਡਾ ਮਨੁੱਖੀ ਸਰੀਰ ਹੈ ਇਹਨੇ ਕਦੀ ਇੰਨੇ ਟੈਂਪਰੇਚਰ ਤੇ ਰਿਹਾ ਹੀ ਨਹੀਂ ਹੈ। ਸੋ ਸਾਨੂੰ ਜਿਹੜੇ ਸਾਡੇ ਅੰਗ ਨੇ ਉਹਨਾਂ ਨੇ ਕਿੱਦਾਂ ਫੇਲ ਹੋਣਾ, ਇਹ ਸਾਇੰਟਿਸਟਾਂ ਨੂੰ ਵੀ ਨਹੀਂ ਪਤਾ, ਇਹ ਮਤਲਬ ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਕਦੀ ਭਾਣਾ ਵਰਤਿਆ ਹੀ ਨਹੀਂ ਹੈ।
5: ਸੋ ਇਸ ਟਾਈਮ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਜਿਹੜੇ ਸਮੀਕਰਨ ਬਣ ਰਹੇ ਨੇ, ਉਹਦੇ ਨਾਲ ਹੁਣ ਟੈਕਲ ਕਿੱਦਾਂ ਕਰਨਾ ਵਾ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਬਣ ਕੇ ਰਹਿਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਲੋਕ ਪਰੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਏਸੀ ਦੇ ਨਾਲ ਸਰੀ ਜਾਂਦਾ। ਪਰ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੁਸੀਂ ਹੁਣ ਜਿੱਦਾਂ ਰੀਸੈਂਟ ਵੇਖ ਕੇ ਹੀ ਆਏ ਹੋ ਕਿ ਉੱਥੇ ਚਾਹੇ ਕੁਛ ਵੀ ਚੱਲ ਰਿਹਾ, ਕਿੱਦਾਂ ਦਾ ਵੀ ਚੱਲ ਰਿਹਾ, ਪਰ ਫਿਰ ਵੀ ਇਸ ਟਾਈਮ ਸਾਡੇ ਕੋਈ ਵੀ ਕੋਈ ਖਾਸ ਵੱਡੀ ਕੋਈ ਸੰਸਥਾ ਜਾਂ ਫਿਰ ਪੋਲੀਟੀਸ਼ੀਅਨ ਕੋਈ ਪਾਰਟੀ ਕਿਸੇ ਨੂੰ ਵੀ ਇਸ ਪਾਸੇ ਕੋਈ ਚਿੱਤ ਖਿਆਲ ਹੀ ਨਹੀਂ ਹੈ, ਕਿਸੇ ਨੇ ਕੋਈ ਗੱਲ ਹੀ ਨਹੀਂ ਕਦੀ ਕੀਤੀ?
6: ਹਾਂਜੀ ਹਾਂਜੀ ਬਿਲਕੁਲ, ਇਹਦੇ ਕਈ ਕਾਰਨ ਨੇ। ਇਹਦੇ ਇੱਕ ਕਾਰਨ ਤੇ ਆ ਵੀ ਉੱਥੇ ਹੋਰ ਸਮੱਸਿਆਵਾਂ ਬਹੁਤ ਨੇ, ਗਰੀਬੀ, ਲਾ ਐਂਡ ਆਰਡਰ, ਚੋਣਾਂ ਆ ਗਈਆਂ, ਜਦੋਂ ਚੋਣਾਂ ਆਉਂਦੀਆਂ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਬੜੇ ਕਾਰਨ ਨੇ, ਉਹਦਾ ਇੱਕ ਨਾਲ ਕਾਰਨ ਇਹ ਹੈ ਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਦਾ ਇਹ ਵਿਸ਼ਾ, ਇਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ। ਤੇ ਮੈਂ ਇਹ ਸੱਚ ਮੰਨ ਕੇ ਜਾਣਦਾ ਕਿ ਜਿਹੜੇ ਸਾਡੇ ਲੀਡਰ ਨੇ ਨਾ ਉਹਨਾਂ ਵਿਚਾਰਿਆਂ ਦੇ ਬਸ ਦੀ ਗੱਲ ਹੀ ਨਹੀਂ ਆ ਸਮਝਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਉਹ ਕਿਸੇ ਬੰਦੇ ਨਾਲ ਗੱਲਬਾਤ ਕਰਨ, ਜਿਹਨੂੰ ਸਮਝ ਆਉਂਦੀ ਆ ਇਹਦੇ 'ਤੇ ਅਮਲ ਕਰਨ। ਪਰ ਮੈਂ ਗਰੰਟੀ ਦਿੰਦਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਜਾਂ ਕਿਸੇ ਕਾਂਗਰਸ ਦੇ ਲੀਡਰ ਨੂੰ ਜਾਂ ਕਿਸੇ ਅਕਾਲੀ ਲੀਡਰ ਨੂੰ ਪੁੱਛ ਲਓ ਵੀ ਜੀ ਗਲੋਬਲ ਵਾਰਮਿੰਗ ਕੀ ਹੁੰਦੀ ਆ, ਉਹ ਫੇਲ ਹੋਣਗੇ ਇਸ ਮਾਮਲੇ ਵਿੱਚ, ਕਿਉਂਕਿ ਉਹਨਾਂ ਦੇ ਪਾਸ ਇੰਨੀ ਟੈਕਨੀਕਲ ਬੈਕਗਰਾਉਂਡ ਹੀ ਨਹੀਂ ਹੈ ਤੇ ਉਹਨਾਂ ਦੀ ਮਨ ਦੀ ਇੱਛਾ ਨਹੀਂ ਹੈ। ਤੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਤੁਸੀਂ ਉੱਥੇ ਜਾਓ, ਤੈਨੂੰ ਲੱਗਦਾ ਵੀ ਇਹ ਹੋ ਕੀ ਰਿਹਾ? ਇਹ ਜਿਹੜਾ ਸਾਡਾ ਮਤਲਬ ਜਦੋਂ ਆਪਾਂ ਸਾਰੇ ਜਾਣਦੇ ਕੋਈ ਉੱਥੇ ਕਰਪਸ਼ਨ ਹੈ, ਤੇ ਜਦੋਂ ਕਰਪਸ਼ਨ ਹੁੰਦੀ ਹੈ ਜਿਹੜਾ ਸਰਕਾਰ ਦਾ ਦਾਰੋ ਮਦਾਰ ਹੈ ਉਹਨਾਂ ਦਾ, ਜਦੋਂ ਸਵੇਰੇ ਉੱਠ ਕੇ ਕੋਈ ਮੰਤਰੀ ਕੰਮ ਤੇ ਜਾਂਦਾ ਜਾਂ ਕੋਈ ਜਿਹੜਾ IAS ਆਫਿਸਰ ਜਾਂਦਾ, ਉਹ ਇਸ ਇਰਾਦੇ ਨਾਲ ਨਹੀਂ ਜਾਂਦਾ ਕਿ ਮੈਂ ਅੱਜ ਕਿਹੜੇ ਕੰਮ ਕਰਨੇ ਆ, ਉਹ ਇਸ ਇਰਾਦੇ ਨਾਲ ਜਾਂਦਾ ਕਿ ਅੱਜ ਮੈਂ ਕਿਹੜੇ ਬੰਦੇ ਤੋਂ ਕਿੰਨੇ ਪੈਸੇ ਵਟੋਰਨੇ।
5: ਬਿਲਕੁਲ,
6: ਇਸ ਲਈ ਇਹ ਉਹਨਾਂ ਦੇ ਆਏਗਾ ਹੀ ਨਹੀਂ। ਇਹ ਤਾਂ ਜਿਹੜੇ ਜਿਹੜੇ ਸਾਊਥ ਮਤਲਬ ਤਾਮਿਲਨਾਡੂ ਕੇਰਲਾ ਦੇ ਵਿੱਚ ਨੇ ਜਿੱਥੇ ਥੋੜੀਆਂ ਜਿਹੀਆਂ ਸਰਕਾਰਾਂ ਵਧੀਆ ਨੇ, ਜਿੱਥੇ ਕੰਮ ਹੁੰਦੇ ਨੇ ਤੇ ਉੱਥੇ ਇਹਨਾਂ ਦੀ ਗੱਲ ਹੁੰਦੀ ਆ। ਉੱਥੇ ਉਹਨਾਂ ਨੇ 1996 ਦੇ ਵਿੱਚ ਤਾਮਿਲਨਾਡੂ ਸਰਕਾਰ ਨੇ ਕਾਨੂੰਨ ਬਣਾਇਆ ਸੀ ਵੀ ਤੁਸੀਂ ਆਪਣੇ ਘਰਾਂ ਦਾ ਛੱਤ ਦਾ ਪਾਣੀ ਜਿਹੜਾ ਮੀਂਹ ਦਾ ਆ ਉਹਨੂੰ ਫੜ ਕੇ ਮੁੜ ਕੇ ਧਰਤੀ 'ਚ ਪਾਓ। ਤੇ ਆਪਾਂ ਤੋਂ 30 ਸਾਲ ਬਾਅਦ ਵੀ ਜਿੱਥੇ ਪੰਜਾਬ ਦਾ ਸਾਰਾ ਭਵਿੱਖ ਹੀ ਪਾਣੀ ਨਾਲ ਜੁੜਿਆ ਹੋਇਆ, ਕਿਉਂਕਿ ਜੇ ਸਾਡੇ ਪਾਣੀ ਨਾ ਰਿਹਾ, ਸਾਡੇ ਦਰਿਆ ਨਾ ਰਹੇ ਤਾਂ ਸਾਡੀ ਖੇਤੀ ਨਹੀਂ ਰਹਿਣੀ, ਜੇ ਖੇਤੀ ਨਹੀਂ ਰਹਿਣੀ ਤਾਂ ਪੰਜਾਬ ਨਹੀਂ ਰਹਿਣਾ। ਅੱਜ ਵੀ ਹਾਲੇ ਪੰਜਾਬ ਸਰਕਾਰ ਨੇ ਕੋਈ ਏਦਾਂ ਦਾ ਲਾ ਨਹੀਂ ਬਣਾਇਆ, ਉਹ ਆਪਣੇ ਕਾਲਜਾਂ ਆਪਣੀਆਂ ਸਰਕਾਰੀ ਦਫ਼ਤਰਾਂ ਦਾ ਪਾਣੀ ਨਹੀਂ ਪਾ ਰਹੇ। ਸੋ ਜਿਹੜੀ ਕਿ ਤੁਹਾਡੀ ਗੱਲ ਹੈ ਇਹ ਬਹੁਤ ਚਿੰਤਾ ਵਾਲੀ ਤੇ ਡਰ ਵਾਲੀ ਹੈ ਬਈ ਪੰਜਾਬ ਜਿਹੜਾ ਕਿਸੇ ਜ਼ਮਾਨੇ 'ਚ ਪੂਰੇ ਇੰਡੀਆ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਚਾਹੇ ਉਹ ਆਜ਼ਾਦੀ ਸੰਗਰਾਮ ਦੀ ਗੱਲ ਹੋਵੇ, ਚਾਹੇ ਉਹ ਮੁੜ ਕੇ ਫਿਰ ਐਮਰਜੈਂਸੀ ਦੀ ਹੋਵੇ, ਜਾਂ ਉਸ ਤੋਂ ਬਾਅਦ ਈਵਨ ਆਮ ਆਦਮੀ ਪਾਰਟੀ ਵੀ ਸਭ ਤੋਂ ਪਹਿਲੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ। ਸੋ ਪੰਜਾਬ ਜਿਹੜਾ ਹੁਣ ਤੱਕ, ਔਰ ਇਹ ਤੁਸੀਂ ਮੁੜ ਕੇ ਇਹਨੂੰ ਤੁਸੀਂ ਸਿੱਖ ਧਰਮ ਨਾਲ ਤੇ ਸੂਫੀਆਂ ਨਾਲ ਤੇ ਭਗਤਾਂ ਨਾਲ ਜੋੜ ਲਓ, ਸੋ ਜਿਹੜਾ ਪੰਜਾਬ ਪਿਛਲੇ 1,000-1,500 ਸਾਲ ਤੋਂ ਪੂਰੇ ਖਿੱਤੇ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਅੱਜ ਉਹ ਲਾਚਾਰ ਹੈ ਤੇ ਬੇਚਾਰ ਹੈ। ਉਹਦੇ ਆਪਣੇ ਪਾਸ ਲੀਡਰ ਨਹੀਂ ਹੈ, ਉੱਥੇ ਭਗਵੰਤ ਮਾਨ ਵਰਗੇ ਜਿਹੜੇ ਨੇ ਜਿਹੜੇ ਕਮੇਡੀਅਨ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਹਾਲ ਇਦੂ ਵੀ ਥੱਲੇ ਵਾਲਾ, ਚੁਟਕਲੇਬਾਜ਼ੀ ਲਤੀਫੇਬਾਜ਼ੀ ਤੋਂ ਬਿਨਾਂ ਗੱਲ ਹੀ ਕੋਈ ਨਹੀਂ ਹੈ। ਉਹ ਇਹ ਤਾਂ ਸਾਡੀ ਤਰਾਸਦੀ ਹੈ ਤੇ ਇਹਦਾ ਨੁਕਸਾਨ ਸਾਨੂੰ ਬਹੁਤ ਹੋ ਰਿਹਾ, ਕਿਉਂਕਿ ਜੇ ਸਾਡੀਆਂ ਫਸਲਾਂ ਜਿਵੇਂ ਮੈਂ ਆਪਾਂ ਗੱਲ ਕੀਤੀ ਜਾਮਣਾਂ ਦੀ, ਤੇ ਜੇ ਸਾਡੀਆਂ ਫਸਲਾਂ ਦਾ ਤੇ ਸਬਜ਼ੀਆਂ ਦਾ ਹੋਣ ਲੱਗ ਪਿਆ ਤੇ ਫਿਰ ਆਪਾਂ ਕੀ ਕਰ ਸਕਦੇ ਇਹਦੇ ਵਿੱਚ?
5: ਨਹੀਂ, ਵੱਡੀ ਸਮੱਸਿਆ ਇਸ ਟਾਈਮ ਹੈ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ, ਆਪਾਂ ਵੇਖ ਵੀ ਰਹੇ ਹਾਂ ਘਰੋਂ ਵੀ ਕਪੂਨ ਫਾਨ ਆ ਜਾਂਦੇ ਆ, 43-44 ਡਿਗਰੀ ਤੱਕ ਤਾਪਮਾਨ ਜਿਹੜਾ ਮਈ ਮਹੀਨੇ ਦੇ ਵਿੱਚ ਹੀ ਚਲਿਆ ਜਾਣਾ, ਤੇ ਇਹਦਾ ਮਤਲਬ ਕਿ ਫਿਰ ਜੂਨ ਜੁਲਾਈ ਦੇ ਵਿੱਚ ਤੇ ਹੋਰ ਵੀ ਜ਼ਿਆਦਾ ਬੁਰੇ ਹਾਲਾਤ ਬਣਨਗੇ।
6: ਬਿਲਕੁਲ ਜੀ, ਪੰਜਾਬ ਪਹੁੰਚ ਸਕਦਾ ਪੰਜਾਬ 'ਚ 47 ਡਿਗਰੀ, ਪਟਿਆਲੇ 2-3 ਦਿਨ ਪਹਿਲਾਂ ਪਟਿਆਲੇ ਸੀਗਾ 47 ਡਿਗਰੀ ਟੈਂਪਰੇਚਰ, ਜਿਹੜੇ ਆਪਾਂ ਉੱਥੋਂ ਆ ਗਏ ਹਾਂ ਸਾਨੂੰ ਭੁੱਲ ਗਿਆ 47 ਡਿਗਰੀ ਟੈਂਪਰੇਚਰ ਕੀ ਹੁੰਦਾ, ਕਿਉਂਕਿ ਸਾਡਾ ਜਿਹੜਾ ਤੁਸੀਂ ਬਾਹਰ ਰੱਖੋ ਨਾ ਤੁਹਾਡੇ ਉਹ ਮਤਲਬ ਚਮੜੀ ਦੇ ਵਿੱਚ ਦੀ ਧੁੱਪ ਲੰਘਦੀ ਆ, ਤੁਹਾਨੂੰ ਦਰਦ ਮਹਿਸੂਸ ਹੁੰਦਾ ਵੀ ਇਹ ਜਲਣ ਮਹਿਸੂਸ ਹੁੰਦੀ ਆ, ਔਰ ਉਹਦੇ ਉਹ ਮਹਿਸੂਸ ਹੋਣ ਲਈ ਤੁਹਾਨੂੰ ਕੋਈ 1/2 ਘੰਟਾ ਉਡੀਕਣਾ ਨਹੀਂ ਪੈਂਦਾ, 25 ਮਿੰਟ ਉਡੀਕਣਾ ਨਹੀਂ ਪੈਂਦਾ। ਤੁਸੀਂ ਬਾਹਰ ਕੱਢੇ ਜਿਹੜਾ ਤੁਹਾਡਾ ਅੰਗ ਨੰਗਾ ਨਹੀਂ ਢੱਕਿਆ ਹੋਇਆ, ਬਾਹ ਹੱਥ ਮੂੰਹ ਤੁਹਾਡੇ ਉੱਤੇ ਇੰਝ ਹੋਊਗੀ ਜਿਵੇਂ ਕੋਈ ਤੁਹਾਡੇ ਅੱਗ ਲਾ ਰਿਹਾ ਹੁੰਦਾ, ਜਿਵੇਂ ਆਪਾਂ ਉਹ ਲੈਂਸ ਦੇ ਨਾਲ ਬੱਚੇ ਹੁੰਦੇ ਹੋਏ ਸੂਰਜ ਨੂੰ ਕਰਕੇ ਨਾ ਕਾਗਜ਼ ਨੂੰ ਅੱਗ ਲਾਉਂਦੇ ਸੀ ਲੈਂਸ ਲੈ ਕੇ, ਤੇ ਇਵੇਂ ਤੁਹਾਡੇ ਉਹਨੂੰ ਜਲਣ ਮਹਿਸੂਸ ਹੁੰਦੀ ਆ। ਸੋ ਜਿਹੜਾ ਇਹ ਵਰਤਾਰਾ ਹੈ ਜੀ, ਆਪਾਂ ਮਤਲਬ ਬੜੀ ਗੱਲਾਂ ਕੀਤੀਆਂ ਨੇ, ਇਹ ਹਾਲੇ ਸ਼ੁਰੂ ਹੋਇਆ, ਇਹ ਉਹਦੀ ਸਿਖਰ ਨਹੀਂ ਹੈ। ਹੁਣ ਤੁਸੀਂ ਇਮੈਜਿਨ ਕਰੋ ਵੀ ਜਦੋਂ ਇਹਦੀ ਸਿਖਰ ਆਏਗੀ, ਉਹ 50 ਸਾਲ 'ਚ ਆਉਂਦੀ ਹੈ, 100 ਸਾਲ 'ਚ ਆਉਂਦੀ, ਤੇ ਇਹ ਅਗਲੇ ਸਾਲ ਜਿਹੜੀ ਗਰਮੀ ਪੈਣੀ ਆ ਉਹ ਇਦੋਂ ਵੀ ਵੱਧ ਪੈਣੀ ਆ, ਹੋ ਸਕਦਾ ਇੱਕ ਫਲ ਛੱਡ ਕੇ ਦੂਜੇ ਫਲ ਆ ਜਾਏ। ਪਰ ਜਿਹੜਾ ਇਹ ਪਿਛਲੇ 1,25,000 ਸਾਲ ਜਿਹੜੇ ਲੰਘ ਕੇ ਗਏ ਨੇ ਮਨੁੱਖਤਾ ਦੇ, ਕਿਉਂਕਿ ਮਨੁੱਖ ਨੂੰ ਹਾਲੇ 1,00,000 ਸਾਲ, ਸਾਨੂੰ ਬੰਦੇ ਨੂੰ ਗੁਫਾ ਚੋਂ ਨਿਕਲ ਕੇ ਬਾਹਰ ਖੇਤੀ ਖੁਤੀ ਕਰਦਿਆਂ ਨੂੰ ਸਾਨੂੰ ਹਾਲੇ 10,000 ਸਾਲ ਹੀ ਹੋਇਆ, 10-15,000 ਸਾਲ ਹੋਇਆ। ਪਰ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਆ ਉਹ 6,000 ਸਾਲ ਪੁਰਾਣੀ ਆ, ਤੇ ਉਦੋਂ ਪਹਿਲਾਂ 5,000-1,000 ਸਾਲ ਪਹਿਲਾਂ ਬੰਦੇ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸੋ ਪਿਛਲੇ 1,25,000 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਗਰਮ 15 ਸਾਲ ਸੀ ਉਹ ਪਿਛਲੇ 15 ਸਾਲ ਸੀ।
5: ਓਕੇ,
6: 1,24,985 ਸਾਲ ਅਸੀਂ ਬੜੇ ਚੰਗੇ ਲਗਾ ਲਏ
5: ਜੀ,
6: ਤੇ ਜਿਹੜੇ 15 ਸਾਲ ਆਖਰ ਵਾਲੇ ਆਏ ਅਸੀਂ ਉਹਦੇ ਨਾਲ ਅੱਗ ਮਚਾ ਤੀ ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵਾਲੇ ਸੀਗੇ।
5: ਸੋ ਆਪਾਂ ਏਦਾਂ ਕਹਿ ਲਈਏ ਕਿ ਜਦੋਂ ਸਾਨੂੰ ਅਵੇਅਰਨੈਸ ਆਈ, ਜਦੋਂ ਆਪਾਂ ਉਹ ਚੀਜ਼ਾਂ ਤੇ ਕਾਬੂ ਪਾਉਣਾ ਸੀ, ਉਦੋਂ ਆਪਾਂ ਹੋਰ ਫੱਟੇ ਚੱਕਦੇ।
6: ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਸਾਡੇ ਕਾਰਬਨ ਮਿਸ਼ਨ ਨਾਲ ਜੁੜੀ ਹੋਈ ਹੈ। ਕਾਰਬਨ ਮਿਸ਼ਨ ਨੂੰ ਆਪਾਂ ਮੰਨਦੇ ਹਾਂ ਜਦੋਂ ਇੰਗਲੈਂਡ 'ਚ ਸਟੀਮ ਇੰਜਨ ਤੇ ਕੋਲੇ ਦੀ ਪਾਵਰ 1800 ਦੇ ਕਰੀਬ ਸ਼ੁਰੂ ਹੋਈ। ਸੋ ਸਾਨੂੰ ਤਕਰੀਬਨ 225 ਸਾਲ ਹੋ ਗਏ ਇਹ ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪਾਉਂਦਿਆਂ ਨੂੰ। ਤੇ ਸੋ ਜਿਹੜੀ ਮਤਲਬ ਆਮ ਤੁਸੀਂ ਵੀ ਤੁਹਾਡੇ ਮਨ 'ਚ ਵੀ ਹੋਏਗਾ ਫਿਰ ਇਹਦਾ ਕੀਤਾ ਕੀ ਜਾਵੇ, ਇਹਦਾ ਇਲਾਜ ਕੀ ਆ। ਬਈ ਸ਼ੋਰਟ ਟਰਮ ਇਹਦਾ ਕੋਈ ਇਲਾਜ ਨਹੀਂ, ਕੋਈ ਟੀਕਾ ਨਹੀਂ, ਕੋਈ ਇੱਕ ਚੀਜ਼ ਨਹੀਂ। ਤੁਸੀਂ ਕੱਲ ਨੂੰ ਕਰੋ, ਸਰਕਾਰ ਕਰੇ ਤੇ ਕੱਲ ਨੂੰ ਠੀਕ ਹੋ ਜੇ, ਕਿਉਂਕਿ ਇਹ ਵਿਗਾੜਨ 'ਚ ਸਾਨੂੰ 250 ਸਾਲ ਲੱਗਾ ਤੇ ਹੁਣ ਇਹਨੂੰ ਠੀਕ ਕਰਨ ਦੇ ਵਿੱਚ ਵੀ ਜਿਹੜੇ ਆ 250 ਸਾਲ ਤਾਂ ਨਹੀਂ ਲੱਗਣਾ ਚਾਹੀਦਾ, ਪਰ ਉਹ ਦਹਾਕਾ, ਦੋ ਦਹਾਕੇ, ਚਾਰ ਪੰਜ ਲੱਗਦੇ, ਉਹ ਵੀ ਤਾਂ ਜੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰੀਏ। ਅੱਧ ਪਚੱਦੀ ਨਹੀਂ ਵੀ ਹਾਂ ਬਚ ਕਰ ਲਾਂਗੇ, ਕੋਈ ਗੱਲ ਨਹੀਂ ਅੱਜ ਮੈਂ, ਕਿਉਂਕਿ ਜਿਹੜੇ ਕਾਰਬਨ ਮਿਸ਼ਨ ਨੇ ਉਹ ਹਰੇਕ ਚੀਜ਼ ਨਾਲ ਜੁੜੇ ਹੋਏ ਨੇ। ਹੁਣ ਜੇ ਸਾਡੇ ਉਹਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਕਾਰਬਨ ਮਿਸ਼ਨ ਕਿਵੇਂ ਘਟਾਉਣੇ ਨੇ। ਤੇ ਆਪਾਂ ਮੁੜ ਬੜੀਆਂ ਗੱਲਾਂ, ਸਭ ਤੋਂ ਵੱਡੇ ਕਾਰਬਨ ਮਿਸ਼ਨ ਜਿਹੜਾ ਤੁਹਾਡੇ ਸਾਰੇ ਸੁਣਨ ਵਾਲੇ ਆਸਟ੍ਰੇਲੀਆ 'ਚ ਨੇ ਜਾਂ ਨੌਰਥ ਅਮੈਰੀਕਾ 'ਚ ਨੇ, ਵੀ ਜਿਹੜਾ ਸਾਡੇ ਸਭ ਤੋਂ ਵੱਧ ਕਾਰਬਨ ਮਿਸ਼ਨ ਜੁੜੇ ਹੋਏ ਨੇ ਸਾਡੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ। ਤੇ ਫਿਰ ਸਾਡੇ ਘਰਾਂ ਦੇ ਵਿੱਚ ਜਿੱਥੇ ਸਾਡੇ ਇੱਥੇ ਠੰਡ ਪੈਂਦੀ ਹੈ ਉਹ ਲੱਗੀ ਹੋਈ ਨੇ, ਜਿਹੜੀਆਂ ਫਰਨਸ ਲੱਗੀਆਂ ਹੋਈਆਂ ਨੇ। ਸੋ ਸਾਨੂੰ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹ ਵੇਖਣਾ ਵੀ ਮੇਰੇ ਕਾਰਬਨ ਮਿਸ਼ਨ ਇੱਥੇ ਐਵਰੇਜ ਕਿੱਥੇ ਨੇ। ਪੰਜਾਬ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਉਹਦੇ 50% ਜਿਹੜੀ ਕਾਰਬਨ ਡਾਈਆਕਸਾਈਡ ਮਿਸ਼ਨ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੀ ਬਿਜਲੀ ਹਾਲੇ ਵੀ ਬਹੁਤ ਹੀ ਕੋਲੇ ਤੋਂ ਬਣਦੀ ਆ। ਸੋ ਜੇ ਪੰਜਾਬ 'ਚ ਰਹਿਣ ਵਾਲਾ ਬੰਦਾ ਸੋਲਰ ਪੈਨਲ ਲਵਾਉਂਦਾ ਉਹਦੇ ਉਹ ਕਾਰਬਨ ਮਿਸ਼ਨ ਘੱਟ ਜਾਂਦੇ ਨੇ। ਜਿਵੇਂ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ, ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਮੈਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ ਤੇ ਮੈਂ ਉਹਨਾਂ ਨੂੰ ਇੱਕ 6 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਡੋਨੇਟ ਕੀਤਾ, ਤੇ ਉਹਨਾਂ ਦੇ ਨਾਲੇ ਤਾਂ ਪੈਸੇ ਬਚਣ ਲੱਗ ਗਏ, ਬਿਜਲੀ ਦਾ ਬਿੱਲ ਮਾਫ਼ ਹੋ ਗਿਆ, ਤੇ ਨਾਲੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਾਰਬਨ ਮਿਸ਼ਨ ਖਤਮ ਹੋ ਗਏ। ਸੋ ਸਾਡੀ ਜਿਹੜਾ ਫਰਜ਼ ਬਣਦਾ ਅੱਜ ਦੀ ਤਾਰੀਖ ਦੇ ਵਿੱਚ, ਸਾਡਾ ਜਿਹੜਾ ਧਰਮ ਹੈ ਸਾਡਾ ਇੱਕੋ ਹੀ ਧਰਮ ਹੈ, ਚਾਹੇ ਤੁਸੀਂ ਗੁਰਦੁਆਰੇ ਜਾਂਦੇ ਹੋ, ਚਾਹੇ ਮੰਦਰ ਜਾਂਦੇ, ਮਸਜਿਦ ਜਾਂਦੇ ਹੋ, ਪਰ ਅੱਜ ਦੀ ਤਾਰੀਖ 'ਚ ਸਾਡਾ ਸਾਰਿਆਂ ਦਾ ਇੱਕੋ ਧਰਮ ਹੈ, ਤੇ ਉਹ ਧਰਮ ਹੈ ਕਿ ਅਸੀਂ ਆਪਣੀ ਧਰਤੀ ਨੂੰ ਕਿਵੇਂ ਬਚਾਉਣਾ। ਕਿਉਂਕਿ ਜੇ ਸਾਡੀ ਧਰਤੀ ਨਾ ਰਹੀ ਤਾਂ ਸਾਡੇ ਧਰਮਾਂ ਦਾ ਕੋਈ ਮਤਲਬ ਨਹੀਂ ਰਹਿਣਾ, ਜੇ ਸਾਡੀ ਧਰਤੀ ਰਹੇਗੀ ਫਿਰ ਹੀ ਅਸੀਂ ਆਪਣੀ ਜੋ ਵੀ ਸਾਡਾ ਧਰਮ ਹੈ, ਸਿੱਖ ਹੈ, ਹਿੰਦੂ ਧਰਮ ਹੈ, ਮੁਸਲਿਮ ਇਸਲਾਮ ਹੈ, ਅਸੀਂ ਉਹ ਮਨਾ ਸਕਾਂਗੇ। ਤੇ ਇਹ ਸਾਨੂੰ ਇਸ ਪੱਧਰ ਤੇ ਲਿਆਉਣ ਦੀ ਲੋੜ ਹੈ। ਅਸੀਂ ਇਹਨੂੰ ਇਹ ਨਹੀਂ ਕਿ ਕੋਈ ਗੱਲ ਨਹੀਂ ਮੈਂ ਹਫ਼ਤੇ ਬਾਅਦ ਸੋਚ ਲਾਂਗਾ ਇਹਦੇ ਬਾਰੇ, ਹਾਲੇ ਮੇਰੇ ਮੈਂ ਘਰ ਵੱਡਾ ਬਣਾਉਣਾ, ਹਾਲੇ ਮੈਂ ਕਾਰ ਵੱਡੀ ਲੈਣੀ ਹੈ, ਇਲੈਕਟ੍ਰਿਕ ਕਾਰ ਮਹਿੰਗੀ ਹੈ, ਨਾ। ਸਾਨੂੰ ਇਹ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹ ਆਪਣੀ ਜਿਹੜੀ ਟਰਾਂਜ਼ੀਸ਼ਨ ਹੈ ਕਿਵੇਂ ਲੈ ਕੇ ਆਉਣੀ।
5: ਸੋ ਇਹ ਵੱਡੀ ਸਮੱਸਿਆ ਵਾ ਸਰ, ਉਸ ਤੋਂ ਪਹਿਲਾਂ ਤਾਂ ਇਹ ਹੈ ਨਾ ਕਿ ਸਾਨੂੰ ਜਾਣਕਾਰੀ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਥੋੜ੍ਹੇ ਜਿਹੇ ਅਵੇਅਰ ਹੋਈਏ, ਚਿੰਤਾ ਹੋਵੇ, ਤਾਂ ਫਿਰ ਬੰਦਾ ਉਸ ਇਲਾਜ ਵਾਲੇ ਪਾਸੇ ਨੂੰ ਆਉਂਦਾ। ਸੋ ਹੁਣ ਜਿੱਦਾਂ ਆਮ ਆਪਾਂ ਕਈ ਚਲੋ ਕਈ ਅਖਬਾਰਾਂ ਜਿਹੜੀਆਂ ਛੋਟੇ ਛੋਟੇ ਆਰਟੀਕਲ ਲਿਖਦੀਆਂ ਵੀ ਰਹਿੰਦੀਆਂ ਨੇ, ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਇਹ ਇੱਕ ਮੌਸਮੀ ਪਰੇਸ਼ਾਨੀ ਨਾ ਰਹਿ ਕੇ ਇੱਕ ਸਿਹਤ ਐਮਰਜੈਂਸੀ ਬਣ ਗਈ ਆ, ਹੁਣ ਇਸ ਟਾਈਮ ਦੇ ਉੱਤੇ ਸਾਡੀ ਹੈਲਥ ਦਾ ਇਸ਼ੂ ਬਣ ਗਿਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ। ਅਤੇ ਇਹ ਸਾਲ ਜਿਹੜਾ ਖਾਸ ਤੌਰ ਦੇ ਉੱਤੇ ਰੌਲਾ ਪੈ ਰਿਹਾ, ਇਸ ਸਾਲ ਦੇ ਵਿੱਚ ਕੀ ਇੱਦਾਂ ਦਾ ਕੀ ਐਲਨੀਨੋ ਸਾਈਕਲ ਜਿਹਦਾ ਬਾਰੇ ਕਈ ਜਾਣੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਸਕਦੀ ਐਲਨੀਨੋ ਕਰਕੇ, ਇਹਦਾ ਮਤਲਬ ਆਪਾਂ ਇਹ ਲਾਈਏ ਵੀ ਬਾਅਦ ਵਿੱਚ ਆਪਣੇ ਆਪ ਠੀਕ ਹੋ ਜਾਣੀ ਆ, ਲੋਕੀ ਇਸ ਚੀਜ਼ ਨੂੰ ਲੈ ਕੇ ਵੀ ਧਰਵਾਸ ਸੀ ਨੇ?
6: ਨਹੀਂ, ਹਾਂ ਨਹੀਂ, ਇਹ ਦੇਖੋ ਹੈ ਨਾ, ਇਹ ਹਮੇਸ਼ਾ ਮਨੁੱਖੀ ਮਨ ਹੁੰਦਾ ਕਾਫੀ, ਕਿਉਂਕਿ ਉਹਦੀ ਇੱਕ ਸੀਮਾ ਹੈ। ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਪਿਛਲੇ ਸਾਲ ਗਰਮੀ ਕੀ ਸੀ, ਉਹਨੂੰ ਕੁਛ ਨਹੀਂ ਚੇਤਾ, ਕਿਉਂਕਿ ਜਿਹੜੇ ਨੰਬਰ ਨੇ 47 ਡਿਗਰੀ 50 ਡਿਗਰੀ, ਤੁਹਾਨੂੰ ਕੁਛ ਇਹਨਾਂ ਦਾ ਕੋਈ ਮਤਲਬ ਨਹੀਂ। ਇਹ ਤੁਹਾਨੂੰ ਉਹਨੂੰ ਗਰਮੀ ਮਹਿਸੂਸ ਕਰਕੇ ਪਤਾ ਚੱਲਦਾ ਕਿੰਨੀ ਹੈ ਨਾ। ਸੋ ਮਨੁੱਖ ਨੂੰ ਕੁਛ ਨਹੀਂ ਪਤਾ। ਜਿਹੜਾ ਐਲਨੀਨੀਓ ਆ ਰਿਹਾ, ਐਲਨੀਨੀਓ ਇੱਕ ਸਿਸਟਮ ਹੈ ਸਰ, ਜਿਹੜਾ ਸਾਡੀ ਹੀਟ ਜਮ੍ਹਾਂ ਹੁੰਦੀ ਪੈਸਿਫਿਕ ਓਸ਼ਨ 'ਚ ਅਤੇ ਕਈ ਸਾਲਾਂ ਬਾਅਦ ਆਉਂਦਾ, ਉਹ ਇਸ ਸਾਲ ਹਾਲੇ ਆਇਆ ਨਹੀਂ, ਉਹਦੇ ਆਉਣ ਦੀ ਡਰ ਹੈ। ਉਹਦੇ ਸਾਰੇ ਜਿੰਨੇ ਵੀ ਉਹਦੇ ਉਹ ਚਿੰਨ ਗਿਣਦੇ ਨੇ ਉਹ ਪੂਰੇ ਹੋ ਰਹੇ ਨੇ। ਤੇ ਜਦੋਂ 1886 'ਚ ਜਿੰਨਾ ਵੱਡਾ ਐਲਨੀਨੀਓ ਆ ਰਿਹਾ, ਉਹਦੀ ਵੀ ਕੈਟੇਗਰੀ ਹੁੰਦੀ ਹੈ ਇਹਦੇ ਨਾਲ ਜਿਵੇਂ ਤੂਫਾਨਾਂ ਦੀ ਹੁੰਦੀ ਆ, ਪਰ ਜਿੱਡਾ ਵੱਡਾ ਐਲਨੀਨੀਓ ਆ ਰਿਹਾ ਉਦੋਂ ਛੋਟਾ ਐਲਨੀਨੀਓ 1886 'ਚ ਆਇਆ ਸੀ। ਤੇ ਉਦੋਂ ਸਾਊਥ ਜਿਹੜਾ ਆਪਣਾ ਸਾਊਥ ਇੰਡੀਆ ਹੈ ਨਾ, ਉੱਥੇ ਇੰਨੀ ਭੁੱਖਮਰੀ ਪਈ ਸੀ ਵੀ ਲੱਖਾਂ ਲੋਕ ਭੁੱਖ ਨਾ ਮਰ ਗਏ ਸੀ। ਚਲੋ ਹੁਣ ਉੱਥੇ ਭੁੱਖਮਰੀ ਨਹੀਂ ਪਏਗੀ ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਆਪਣੇ ਜਿਹੜੇ ਅਨਾਜ ਵਗੈਰਾ ਹੁੰਦਾ ਜਮ੍ਹਾਂ ਕੀਤਾ ਹੁੰਦਾ ਪਾਣੀ ਦੇ, ਸਾਡੇ ਕੋਲ ਟਿਊਬਵੈੱਲ ਨੇ ਉਦੋਂ ਮੀਂਹ ਦਾ ਪਾਣੀ ਹੁੰਦਾ ਸੀ ਜਾਂ ਹੋਰ ਅਸੀਂ ਖਾਣ ਦੇ ਹੋਰ ਵਸੀਲੇ ਨੇ। ਪਰ ਇਹ 1886 ਜਿਹੜਾ ਅਲਨੀਨੀਓ ਆਇਆ ਸੀ ਜਿਹਨੇ ਪੂਰੇ ਔਰ ਦੁਨੀਆਂ ਵਿੱਚ ਸਭ ਤੋਂ ਵੱਧ ਉਹਦੀ ਬਰਬਾਦੀ ਇੰਡੀਆ 'ਚ ਹੋਈ ਸੀ ਅਤੇ ਇੰਡੀਆ ਵਿੱਚ ਸਭ ਤੋਂ ਵੱਧ ਬਰਬਾਦੀ ਉਦੋਂ ਸਾਊਥ ਇੰਡੀਆ 'ਚ ਹੋਈ ਸੀ। ਤੇ ਇਹ ਵਾਲਾ ਜਿਹੜਾ ਅਲਨੀਨੀਓ ਆ ਰਿਹਾ ਇਹ ਉਹਦੇ ਤੋਂ ਵੀ ਸਟਰੋਂਗ ਆ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਗਲੇ ਸਾਲ ਆਪਣੇ ਆਪ ਠੀਕ ਹੋ ਜਾਣਾ। ਨਾ, ਜਿਹੜੀ ਗਰਮੀ 47 degrees ਵਗੈਰਾ ਟੈਂਪਰੇਚਰ ਚੱਲ ਰਹੇ ਇਹਨਾਂ ਦਾ ਅਲਨੀਨੀਓ ਨਾਲ ਹਾਲੇ ਕੋਈ ਚੱਕਰ ਨਹੀਂ ਹੈ। ਉਹ ਜਿਹੜਾ ਅਲਨੀਨੀਓ ਇਫੈਕਟ ਸ਼ੁਰੂ ਹੁੰਦਾ ਉਹ ਤਕਰੀਬਨ ਸਤੰਬਰ ਅਕਤੂਬਰ ਦੇ ਸਤੰਬਰ ਅਗਸਤ ਦੇ ਕਰੀਬ ਜਾ ਕੇ ਸ਼ੁਰੂ ਹੋਣਾ ਅਤੇ ਉਹਨੇ ਫਿਰ ਇਹਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਮਾੜੀਆਂ ਚੱਲ ਰਹੀਆਂ ਉਹਨੇ ਇਹਨਾਂ ਨੂੰ ਹੋਰ ਵੀ ਵੱਧ ਮਾੜੀਆਂ ਅਤੇ ਖਤਰਨਾਕ ਕਰ ਦੇਣਾ।
5: ਜੀ, ਸੋ ਇਹ ਖਤਰਨਾਕ ਨਾ ਹੋਣ ਇਸ ਕਰਕੇ ਜ਼ਰੂਰੀ ਆ ਕਿ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਇੱਕ ਦੂਸਰੇ ਦੇ ਨਾਲ ਸਾਂਝੀ ਕਰੀਏ, ਆਪ ਵੀ ਅਵੇਅਰ ਰਹੀਏ, ਕੁਛ ਨਾ ਕੁਛ ਆਪਾਂ ਆਪਣਾ ਸਰਦਾ ਬਣਦਾ ਕਰਦੇ ਰਹੀਏ। ਬਈ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਬਾਰੇ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਉਹ ਸਟੇਟ ਬਣ ਗਈ ਹੈ ਜਿਹੜੀ ਸਭ ਤੋਂ ਵਧੇਰੇ ਧਰਤੀ ਇੱਥੋਂ ਪਾਣੀ ਕੱਢ ਰਹੀ ਹੈ ਅਤੇ ਸਭ ਤੋਂ ਵਧੇਰੇ ਚਿੰਤਾ ਜਿਹੜੀ ਆ ਉਹ ਇੱਥੇ ਹੀ ਆ ਉੱਤਰੀ ਭਾਰਤ ਦੇ ਵਿੱਚ ਹੀ। UP ਬੇਸ਼ੱਕ ਸਭ ਤੋਂ ਵਧੇਰੇ ਕਹਿੰਦੇ ਨੇ ਕਿ ਸਮੱਸਿਆ ਵਾ, ਤਾਪਮਾਨ ਸਭ ਤੋਂ ਵਧੇਰੇ ਉੱਥੇ ਚੱਲ ਰਿਹਾ, ਪਰ ਉੱਥੇ ਸ਼ਾਇਦ ਪਹਿਲਾਂ ਵੀ ਸਥਿਤੀ ਉਸੇ ਹਿਸਾਬ ਦੇ ਨਾਲ ਹੀ, ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਇਹ ਜਾਂ ਫਿਰ ਪਾਕਿਸਤਾਨੀ ਪੰਜਾਬ ਹੋਵੇ ਜਾਂ ਆਪਣਾ ਹੋਵੇ, ਇੱਥੇ ਕਹਿੰਦੇ ਨੇ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਕੁਛ ਬਦਲਿਆ ਵਾ।
6: ਬਿਲਕੁਲ ਜੀ, ਪਾਣੀ ਦਾ ਜਿਹੜੀ ਡਿਪਲੀਸ਼ਨ ਹੋ ਰਹੀ ਹੈ ਸਾਡੇ ਨਾ ਪੰਜਾਬ 'ਚ, ਤਿੰਨ ਪੱਤਣ ਨੇ, ਆਮ ਹੀ ਸ਼ਬਦ ਵਰਤ ਰਹੇ ਨੇ ਪੱਤਣ, ਐਕੁਆਫਰ ਹੁੰਦਾ। ਪਹਿਲੇ ਪੰਜਾਬ 'ਚ ਹੁੰਦੇ ਸੀ ਜਿਹੜਾ ਪਾਣੀ ਉਦੋਂ ਤੁਹਾਡਾ ਉਹ 40-50 feet ਤੋਂ ਲੈ ਕੇ 80 feet ਤੱਕ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰ ਦਿੱਤਾ। ਫਿਰ ਉਹ ਤੋਂ ਬਾਅਦ ਅਸੀਂ ਚਲੇ ਗਏ, ਉਹ ਸਾਰਾ 200 feet ਦੇ ਕਰੀਬ ਆ ਗਿਆ, ਫਿਰ ਅਸੀਂ ਉਹ ਵੀ ਖਤਮ ਕਰਤਾ। ਹੁਣ ਜਿਹੜੇ ਪੰਜਾਬ ਦੇ ਵਿੱਚ ਬੋਰ ਨਲਕੇ ਲੱਗ ਰਹੇ ਨੇ ਉਹ ਤਕਰੀਬਨ 300 feet ਤੇ ਲੱਗ ਰਹੇ ਨੇ, ਇਹ ਆਖਰੀ ਪੱਤਣ ਹੈ। ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਅੰਡਰਗਰਾਊਂਡ ਵਾਟਰ ਦੀ ਜਿਹੜੀ ਬੋਡੀ ਹੈ ਉਹਦੀ ਆਪਣੀ ਸਟੱਡੀ ਹੈ ਕਿ ਪੰਜਾਬ ਜਿਸ ਰਫਤਾਰ ਦੇ ਨਾਲ ਥੱਲਿਓ ਪਾਣੀ ਕੱਢ ਰਿਹਾ ਝੋਨਿਆਂ ਦੀ ਫਸਲਾਂ ਦੀ, ਸਭ ਤੋਂ ਵੱਡਾ ਉਹਦਾ ਕਾਰਨ ਝੋਨੇ ਨੇ, ਝੋਨੇ ਦੀ ਫਸਲ ਹੈ। ਜੇ ਅਸੀਂ ਇਹਨੂੰ ਨਹੀਂ ਬੰਦ ਕੀਤਾ ਤੇ 2043 'ਚ ਥੱਲੇ ਵਾਲਾ ਪਾਣੀ ਖਤਮ ਹੋ ਜੂ, ਤਾਂ ਤੁਸੀਂ ਇਮੈਜਿਨ ਕਰੋ ਵੀ ਪੰਜਾਬ ਕਿਵੇਂ ਬਚ ਸਕਦਾ ਜੇ ਥੱਲੇ ਵਾਲਾ ਪਾਣੀ ਖਤਮ ਹੋ ਜੇ। ਉਹ ਇਕੱਲਾ ਝੋਨੇ ਲਾਉਣ ਲਈ ਥੋੜ੍ਹਾ ਖਤਮ ਹੋਣਾ, ਉਹ ਸਾਡੇ ਪੀਣ ਲਈ ਵੀ ਖਤਮ ਹੋ ਜਾਣਾ, ਉਹ ਸਾਡੀਆਂ ਫੈਕਟਰੀਆਂ ਚੱਲਣ ਲਈ ਵੀ ਖਤਮ ਹੋਣਾ, ਉਹ ਜਿੱਥੇ ਸਾਡੀਆਂ ਯੂਨੀਵਰਸਿਟੀਆਂ ਕਾਲਜ ਹਸਪਤਾਲ ਨੇ ਉਹ ਤਾਂ ਸਾਰੇ ਲਈ ਖਤਮ ਹੋ ਜਾਣਾ, ਤੇ ਉਹ ਕਿਵੇਂ ਬਚੇਗਾ ਉਹ ਸਮਾਜ ਜਿਹੜਾ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਮੈਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਦੀ ਬਰਬਾਦੀ ਹੈ, ਭਿਅੰਕਰਤਾ, ਉਹ ਪੂਰੀ ਦੁਨੀਆਂ 'ਚ ਆਏਗੀ, ਕਨੇਡਾ 'ਚ, ਆਸਟ੍ਰੇਲੀਆ 'ਚ, ਇੰਡੀਆ 'ਚ, ਅਮੈਰੀਕਾ 'ਚ ਆਏਗੀ, ਪਰ ਉਹਦਾ ਹਰ ਥਾਂ 'ਤੇ ਚਿਹਰਾ ਵੱਖਰਾ ਹੋਏਗਾ। ਅਤੇ ਉਹ ਦੁਨੀਆਂ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਭਾਰਤ ਅਤੇ ਪਾਕਿਸਤਾਨ ਨੇ, ਅਤੇ ਅਗਾਂਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਦੁਨ ਚੜ੍ਹਦਾ ਅਤੇ ਲਹਿੰਦਾ ਪੰਜਾਬ ਨੇ। ਸੋ ਪੰਜਾਬ ਉਹ ਹੈ ਜਿੱਥੇ ਇਸ ਬਰਬਾਦੀ ਦੇ ਤੂਫਾਨ ਦੀ ਅੱਖ ਹੈ।
5: ਚਾਈਨਾ ਕਹਿੰਦੇ ਨੇ ਕਿ ਕਾਫ਼ੀ ਇਸ ਵਿਸ਼ੇ ਦੇ ਉੱਤੇ ਜਿੱਥੇ ਤਰੱਕੀ ਕਰ ਰਿਹਾ ਵਾ, ਜਿੱਥੇ ਇਹ ਪਹਿਲਾਂ ਖ਼ਬਰਾਂ ਸੁਣ 'ਚ ਆ ਰਹੀਆਂ ਸੀ ਕਿ ਇਹ ਜਿਹੜੇ ਵਿਕਸਿਤ ਦੇਸ਼ ਨੇ ਇਹਨਾਂ ਨੇ ਸਭ ਤੋਂ ਵੱਧ ਕਾਰਬਨ ਇਹਨਾਂ ਨੇ ਫੈਲਾਇਆ, ਉੱਥੇ ਕਹਿੰਦੇ ਨੇ ਕਿ ਸਭ ਤੋਂ ਵੱਧ ਯਤਨ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਉਹ ਇਹਦੇ ਉੱਤੇ ਕਾਬੂ ਪਾਉਣ ਦਾ ਵੀ ਦਾਅਵਾ ਕਰ ਦੇਣਗੇ। ਬਹੁਤ ਜਲਦ ਦਾ ਮਤਲਬ ਇੱਕਦਮ ਤਾਂ ਨਹੀਂ, ਪਰ ਕਹਿੰਦੇ ਨੇ ਕਿ ਉਹ ਇਸ ਪਾਸੇ ਨੂੰ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ।
6: ਬਿਲਕੁਲ ਜੀ, ਦੇਖੋ ਕਾਰਬਨ ਮਿਸ਼ਨ ਨਿਕਲਦੇ ਜਿੱਥੇ ਵੀ ਅਸੀਂ ਡੀਜ਼ਲ, ਪੈਟਰੋਲ, ਕੋਲਾ ਅਤੇ ਗੈਸ ਵਰਤਦੇ ਹਾਂ, LPG, LNG ਜੋ ਵੀ ਕਹਿੰਦੇ ਉਹਨਾਂ ਨੂੰ। ਸੋ ਜਿੱਥੇ ਵੀ ਅਸੀਂ ਇਹਨਾਂ ਦੀਆਂ ਵਰਤਣੀ ਚੀਜ਼ਾਂ ਦੀ ਥਾਂ 'ਤੇ ਅਸੀਂ ਹੋਰ ਲਾਵਾਂਗੇ। ਬਿਜਲੀ ਇੱਕ ਸਭ ਤੋਂ ਵੱਧ ਕੋਲੇ ਨਾਲ ਬਣਦੀ ਸੀ, ਹੁਣ ਅਸੀਂ ਵੱਧ ਤੋਂ ਵੱਧ ਸੋਲਰ ਨਾਲ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਤਕਰੀਬਨ ਅੱਜ ਤੋਂ ਈਵਨ 5 years ਪਹਿਲਾਂ ਵੀ ਉਹਨਾਂ ਦੀ 90% ਬਿਜਲੀ ਕੋਲੇ ਤੋਂ ਬਣਦੀ ਸੀ, ਅਤੇ ਹੁਣ ਜਿਹੜੀ ਹੈ ਉਹ ਪਾਣੀ, ਨਿਊਕਲੀਅਰ ਅਤੇ ਸੋਲਰ ਅਤੇ ਵਿੰਡ ਨੂੰ ਲੈ ਕੇ 40% 'ਤੇ ਪਹੁੰਚ ਗਈ। ਸੋ 60% ਹਾਲੇ ਵੀ ਕੋਲੇ ਤੋਂ ਬਣਦੀ ਹੈ। ਇਹੀ ਇਵੇਂ ਚੀਨ ਦੇ ਵਿੱਚ ਹੈ, ਉੱਥੇ 50% ਤੋਂ ਵੱਧ ਜਿਹੜੀ ਕਲੀਨ ਹੋ ਗਈ। ਜਿਵੇਂ ਜਿਵੇਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧ ਰਹੀ ਹੈ ਉਵੇਂ ਉਵੇਂ ਸਾਡੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟੇਗੀ, ਅਤੇ ਉਹਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਕਾਰਬਨ ਮਿਸ਼ਨ ਨੇ ਆਪਣੇ ਆਪ ਖਤਮ ਹੋ ਜਾਣਗੇ। ਇਵੇਂ ਹੀ ਜਿਵੇਂ ਅਸੀਂ ਬਿਜਲੀ ਕੋਲੇ ਤੋਂ ਬਣਾਉਂਦੇ ਸੀ, ਹੁਣ ਜੋ ਬਿਜਲੀ ਅਸੀਂ ਸੋਲਰ ਤੋਂ ਬਣਾਵਾਂਗੇ ਉਹ ਵੀ ਜਿਹੜੇ ਕਾਰਬਨ ਮਿਸ਼ਨ ਖਤਮ ਹੋ ਗਏ। ਇਵੇਂ ਜਿਹੜੀਆਂ ਸਾਡੀਆਂ ਜੇ ਅਸੀਂ ਸਾਰਾ ਕੁਝ ਜਿਹੜਾ ਵੀ ਕੋਲੇ ਨਾਲ ਬਿਜਲੀ ਕੋਲੇ ਪੈਟਰੋਲ ਤੇ ਡੀਜ਼ਲ ਤੇ ਗੈਸ ਨਾਲ ਚੱਲਦਾ, ਜੇ ਅਸੀਂ ਉਹਨੂੰ ਹੌਲੀ ਹੌਲੀ ਬਿਜਲੀ ਤੇ ਲੈ ਆਵਾਂਗੇ ਤੇ ਬਿਜਲੀ ਜਿਹੜੀ ਆ ਉਹ ਅਸੀਂ ਉਹਨੂੰ ਸੋਲਰ ਤੇ ਵਿੰਡ ਤੇ ਲੈ ਆਵਾਂਗੇ ਤੇ ਸਾਡੇ ਉਹਨਾਂ ਕਾਰਬਨ ਮਿਸ਼ਨ ਬਹੁਤ ਜਿਹੜੇ ਘੱਟ ਸਕਦੇ ਆ। ਚਾਈਨਾ ਇਹਦੇ ਵਿੱਚ ਸਭ ਤੋਂ ਅੱਗੇ ਆ ਔਰ ਇੰਨਾ ਅੱਗੇ ਆ ਵੀ ਜਿੰਨੀ ਹਰ ਸਾਲ ਦੁਨੀਆਂ ਦੇ ਭਰ ਵਿੱਚ ਸੋਲਰ ਤੇ ਵਿੰਡ ਐਨਰਜੀ ਪੈਦਾ ਕੀਤੀ ਜਾਂਦੀ ਨਵੀਂ ਲਾਈ ਜਾਂਦੀ ਆ, ਚਾਈਨਾ ਬਾਕੀ ਦੁਨੀਆਂ ਨੂੰ ਕੁੱਲ ਮਿਲਾ ਕੇ ਉਦੋਂ ਵੱਧ ਲਾ ਰਿਹਾ
5: ਜੀ,
6: ਇੱਕ ਪਾਸੇ ਚਾਈਨਾ ਤੇ ਇੱਕ ਪਾਸੇ ਸਾਰੀ ਦੁਨੀਆਂ। ਸੋ ਇੰਡੀਆ ਦੇ ਵੀ ਇਹਦੇ ਵਿੱਚ ਕਾਫੀ ਬਹੁਤ ਪੱਧਰ ਤੇ ਲਗਾ ਰਹੇ ਨੇ, ਹੁਣ ਇੰਡੀਆ ਦੇ ਵਿੱਚ ਜਿਹੜੀ ਤਕਰੀਬਨ ਉਹ ਤੀਜੇ ਨੰਬਰ ਤੇ ਨੇ ਸਭ ਤੋਂ ਵੱਧ ਉਹ ਲਗਾਉਂਦੇ ਨੇ ਚਾਈਨਾ ਚ ਕਿ ਅਮੈਰੀਕਾ ਚ, ਪਰ ਚਾਈਨਾ ਤੇ ਅਮੈਰੀਕਾ ਚ ਬਹੁਤ ਜ਼ਿਆਦਾ ਫਰਕ ਹੈ, ਮਤਲਬ ਜੋ ਕੁਛ ਅਮੈਰੀਕਾ ਵਾਲੇ ਲਗਾਉਂਦੇ ਉਹ ਚਾਈਨਾ ਦੀ ਤਕਰੀਬਨ 20% ਵੀ ਨਹੀਂ, ਤੇ ਇੰਡੀਆ ਤੀਜੇ ਨੰਬਰ ਤੇ ਆ। ਸੋ ਇੰਡੀਆ ਦੇ ਵਿੱਚ ਵੀ ਸੋਲਰ ਤੇ ਵਿੰਡ ਬਹੁਤ ਆ ਰਹੀ ਹੈ ਤੇ ਉਹ ਜਿਵੇਂ ਵੀ ਨਵੀਆਂ ਨਵੀਆਂ ਪੋਲਿਸੀਜ਼ ਆ ਰਹੀਆਂ ਨੇ ਸਰਕਾਰ ਦੀਆਂ। ਇੰਡੀਆ ਦੇ ਵਿੱਚ ਅੱਜ ਉਹ ਜਿਹੜੀ ਸਰਕਾਰ ਦੀ ਘਰਾਂ 'ਚ ਲਾਉਣ ਦੀ ਸਬਸਿਡੀ ਦਿੰਦੇ ਆ, ਹਰ ਰੋਜ਼ 10,000 ਘਰਾਂ 'ਚ ਸੋਲਰ ਪੈਨਲ ਲੱਗਦੇ ਇੰਡੀਆ 'ਚ ਹਰ ਰੋਜ਼, ਤੇ ਇਹ ਉਹਨਾਂ ਨੇ ਤਕਰੀਬਨ 40 ਲੱਖ ਘਰਾਂ 'ਤੇ ਲੱਗ ਗਏ ਤੇ ਇਹਨਾਂ ਨੂੰ ਤਕਰੀਬਨ 1 ਕਰੋੜ ਘਰਾਂ 'ਤੇ ਲਾਉਣਾ ਉਹਨੀ ਅਗਲੇ ਸਾਲ ਤੱਕ। ਸੋ ਜਿਹੜਾ ਆਪਣੇ ਕੋਲ 1 ਸਾਲ ਬਚਿਆ 12 ਤੋਂ ਲੈ ਕੇ 18 ਮਹੀਨੇ ਨੇ, ਉਹਦੇ ਵਿੱਚ ਵਿੱਚ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ 1 ਕਰੋੜ ਘਰਾਂ 'ਤੇ ਲਾਉਣਾ। ਸੋ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਵੱਡਾ ਸਬਸਿਡੀ ਦਿੱਤੀਆਂ ਨੇ ਸੋਲਰ 'ਤੇ ਬੈਟਰੀਜ਼ 'ਤੇ, ਅਤੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ। ਇਸ ਲਈ ਤੁਸੀਂ ਵੀ ਲਵਾਓ ਜਿੱਥੇ ਜੇ ਤੂੰ ਲਵਾ ਸਕਦੇ ਹੋ, ਆਪਣੀ ਕਾਰ ਨੂੰ ਇਲੈਕਟ੍ਰਿਕ ਕਰੋ, ਜਿਹੜਾ ਮੀਟ ਕਨਜ਼ੰਪਸ਼ਨ ਆ ਉਹਨੂੰ ਘਟਾਉਣਾ, ਉਂਝ ਜਿਹੜੇ ਕੱਪੜੇ ਨੇ, ਮੈਂ ਕੱਪੜੇ ਜਿਹੜੇ ਨੇ ਕਦੇ ਨਵੇਂ ਨਹੀਂ ਖਰੀਦਦਾ ਜਿਹੜੇ ਆਮ ਘਰਾਂ 'ਚ ਪਾਉਣ ਵਾਲੇ ਨੇ, ਤੁਸੀਂ ਜਿਹੜੇ ਪੁਰਾਣੇ ਕੱਪੜਿਆਂ ਦੇ ਸਟੋਰ ਨੇ ਜਿਹਨਾਂ ਨੂੰ ਥ੍ਰਿਫਟ ਸਟੋਰ ਕਹਿੰਦੇ ਕੁਛ, ਉੱਥੇ ਬਿਲਕੁਲ ਨਵਿਆਂ ਵਰਗੇ ਮਿਲ ਜਾਂਦੇ ਨੇ ਤੁਹਾਨੂੰ, ਕਿਉਂਕਿ ਜਿਹੜਾ ਇਹਦੇ ਨਾਲ ਵੀ ਜੁੜਿਆ ਹੋਇਆ। ਇੱਕ ਜਿਹੜੀ ਟੀ ਸ਼ਰਟ ਹੈ, ਟੀ ਸ਼ਰਟ ਦਾ ਕਪਾਹ ਉਗਾਉਣ ਤੋਂ ਲੈ ਕੇ ਉਹਦਾ ਕਪਾਹ ਚੁਗਣ, ਉਹਨੂੰ ਸਾਫ਼ ਕਰਨ, ਧਾਗਾ ਬਣਨ, ਕੱਪੜਾ ਬਣਨ, ਉਹਨੂੰ ਕਰਨ, ਅਤੇ ਤੁਹਾਡੀ ਟੀ ਸ਼ਰਟ ਬਣਨ ਤੱਕ, ਇੱਕ ਟੀ ਸ਼ਰਟ ਨੂੰ 2700 ਲੀਟਰ ਪਾਣੀ ਲੱਗਦਾ। ਸੋ ਜੇ ਆਪਾਂ ਮੰਨ ਲਈਏ ਜਿਹੜਾ ਮਰਦਾਂ ਦਾ ਕੁੜਤਾ ਪਜਾਮਾ ਹੈ ਜਾਂ ਇੱਕ ਪੱਗ ਹੈ ਜਾਂ ਔਰਤਾਂ ਦਾ ਸਲਵਾਰ ਕਮੀਜ਼ ਹੈ, ਉਹਨੂੰ ਇੱਕ ਟੀ ਸ਼ਰਟ ਤੋਂ 5 ਗੁਣਾ ਵੱਧ ਕੱਪੜਾ ਲੱਗਾ ਤਕਰੀਬਨ ਤਕਰੀਬਨ, ਜੇ ਆਪਾਂ ਇਹ ਮੰਨ ਲਈਏ ਤਾਂ ਮਤਲਬ ਉਹਨਾਂ ਨੂੰ ਉਹ 14,000 ਲੀਟਰ ਪਾਣੀ ਲੱਗਾ ਇੱਕ ਸੂਟ ਨੂੰ, ਇੱਕ ਪੱਗ ਨੂੰ। ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਜਾਂ 10 ਪੱਗਾਂ ਨੇ ਤੇ ਉਹ ਹੋ ਗਿਆ 1,40,000। ਤੇ ਮੈਂ ਪੰਜਾਬ 'ਚ, ਮੈਨੂੰ ਕਦੀ ਪਤਾ ਨਹੀਂ ਸੀ ਵੀ ਮੇਰੇ ਫਾਦਰ ਪੱਗ ਬੰਨਦੇ, ਉਹਨਾਂ ਨੇ ਸਾਰੀ ਉਮਰ 5 ਜਾਂ 6 ਜਾਂ 7 ਪੱਗਾਂ ਹੁੰਦੀਆਂ ਸੀ ਉਹਨਾਂ ਕੋਲ। ਮੈਨੂੰ 2 ਰਿਸ਼ਤੇਦਾਰ ਜਾਣਦੇ ਨੇ ਜਿਨ੍ਹਾਂ ਦੇ ਕੋਲ 400 ਤੋਂ ਵੱਧ ਵੀ ਪੱਗਾਂ ਨੇ। ਸੋ ਸਾਨੂੰ ਇਹ ਖਪਤ ਜਿਹੜੀ ਆ, ਅਸੀਂ ਅੰਨੇ, ਅਸੀਂ ਇਹਨੂੰ ਪੈਸੇ ਨਾਲ ਜੋੜ ਲਿਆ ਕਿਉਂਕਿ ਮੈਂ ਅਮੀਰ ਹੋ ਗਿਆ, ਮੇਰੇ ਕੋਲ ਪੈਸੇ ਨੇ, ਮੈਂ ਜੋ ਮਰਜ਼ੀ ਕਰਾਂ, ਜਿੰਨੇ ਮਰਜ਼ੀ ਫੂਡ ਖਰੀਦਾਂ, ਜਿੰਨੇ ਮਰਜ਼ੀ ਵੱਡੇ ਘਰ ਬਣਾਵਾਂ, ਜਿੰਨੀ ਮਰਜ਼ੀ ਵੱਡੀ ਜੀਪ ਕਾਰ ਚਲਾਵਾਂ। ਸੋ ਜਿਹੜੀ ਸਾਡੀ ਬਰਬਾਦੀ ਉਹਦੀ ਜੜ ਇਸ ਸੋਚ ਵਿੱਚ ਹੈ, ਤੇ ਸਾਨੂੰ ਇਹ ਸੋਚ ਬੋਲਣ ਵੀ ਇਹ ਜਿਹੜੀ ਧਰਤੀ ਹੈ, ਵਾਤਾਵਰਣ ਹੈ, ਇਹ ਮੇਰੀ ਨਿੱਜੀ ਜਾਇਦਾਦ ਨਹੀਂ, ਮੈਂ ਜੋ ਕਰਾਂ ਜੀ ਚਾਹਾਂ ਕਰ ਲਾਂ, ਇਹ ਤਾਂ ਮੇਰੀ ਸਾਂਝੀ ਥਾਂ ਆ ਦੂਜਿਆਂ ਲੋਕਾਂ ਦੇ ਨਾਲ ਤੇ ਆਉਣ ਵਾਲੀਆਂ ਨਸਲਾਂ ਦੇ ਨਾਲ ਤੇ ਸਾਡੀ ਜਿਹੜੀ ਪੂਰੇ ਪਸ਼ੂ ਪੰਛੀ ਚਿੜੀਆਂ ਨੇ ਉਹਨਾਂ ਦੇ ਨਾਲ ਸਾਂਝੀ ਹੈ। ਸੋ ਇਹ ਮੇਰੀ ਇਕੱਲੇ ਦੀ ਨਹੀਂ ਹੈ ਤੇ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਇਹਨੂੰ ਲਿਤਾਣਾ। ਤੇ ਮਤਲਬ ਅਖੀਰ ਤੇ ਮੈਂ ਬਾਈ ਜੀ ਇਹੀ ਕਹਾਂਗਾ, ਦੇਖੋ 550 ਸਾਲ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਨੇ ਕਿਹਾ ਪਵਨ ਗੁਰੂ। ਸੋ ਸਾਡੇ ਗੁਰੂ ਕਹਿ ਰਹੇ ਆ ਕਿ ਮੇਰਾ ਗਾਹ ਗੁਰੂ ਜਿਹੜੀ ਆ ਉਹ ਪਵਨ ਹੈ, ਤੇ ਅਸੀਂ ਉਸ ਪਵਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਹਿਰ ਪਾ ਰਹੇ ਹਾਂ। ਸੋ ਅਸੀਂ ਆਪਣੇ ਗੁਰੂ ਦੇ ਗੁਰੂ ਨੂੰ ਜ਼ਹਿਰ ਦੇ ਰਹੇ ਹਾਂ। ਹੁਣ ਇਦੂ ਸੌਖੇ ਸ਼ਬਦਾਂ 'ਚ ਕੋਈ ਹੋਰ ਨਹੀਂ ਕਹਿ ਸਕਦਾ।
5: ਹਾਂ ਨਹੀਂ, ਇਹ ਵਾਲੀ ਜਿਹੜੀ ਸਮਝ ਹੈ, ਇਹ ਵਾਲੀ ਵਿਆਖਿਆ ਵਾ, ਇਹ ਕੋਈ ਕਰੇ ਦੱਸੇ ਜੋ ਆਪਾਂ ਸਮਝੀਏ ਤਾਂ ਫਿਰ ਆ ਨਾ। ਸੋ ਆਪਾਂ ਇਹ ਚੀਜ਼ਾਂ ਸਮਝ ਲੈਣੀਆਂ, ਸਾਡੇ ਲਈ ਸਮੇਂ ਸਿਰ ਸਾਡੇ ਲਈ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਕਿੰਨਾ ਵੱਡਾ ਨੁਕਸਾਨ ਕਰ ਰਹੀਆਂ ਨੇ, ਸੁੱਤੇ ਸਿੱਧੀ ਇਹ ਬੈਕਐਂਡ ਦੇ ਉੱਤੇ ਕੀ ਕੁਛ ਕਰ ਰਹੀਆਂ ਨੇ ਸਾਡੀ ਸਿਹਤ ਦੇ ਲਈ, ਔਲਰੇਡੀ ਕਿੰਨੇ ਜ਼ਿਆਦਾ ਨੁਕਸਾਨ ਨੇ, ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਸਾਰਾ ਕੁਛ ਵਾਤਾਵਰਣ ਦੇ ਕਰਕੇ ਆ। ਜਾਂ ਫਿਰ ਉਹ ਕਹਿ ਲਈਏ ਆਪਾਂ ਵੀ, ਆਪਾਂ ਪਤਾ ਹੈਗਾ ਵਾ, ਅੱਖਾਂ ਮੀਟ ਕੇ ਹਲੇ ਤੁਰੇ ਜਾਂਦੇ ਹਾਂ ਵੀ ਚਲੋ ਵੇਖੋ ਕਿੱਥੋਂ ਕੁ ਤੱਕ ਆਪਾਂ ਜਾ ਸਕਦੇ ਹਾਂ, ਪਰ ਹੁਣ ਸ਼ਾਇਦ ਸਮਾਂ ਆ ਗਿਆ ਕਿ ਆਪਾਂ ਆਪਣੇ ਆਪਣੇ ਬਣਦੇ ਯੋਗਦਾਨ ਜ਼ਰੂਰ ਪਾਈਏ।
6: ਬਿਲਕੁਲ ਬਿਲਕੁਲ ਬਾਈ ਜੀ, ਇਹ ਸਾਨੂੰ ਅਸੀਂ ਜਿਹੜੀ ਅਸੀਂ ਕੰਪਨੀਆਂ ਸਰਕਾਰਾਂ ਦੀਆਂ ਪੋਲਿਸੀ ਨੇ ਰਲ ਕੇ ਇਹ ਸਾਰਾ ਜੋ ਬਰਬਾਦੀ ਆ ਹੋਈ ਹੈ ਅਤੇ ਇਹਦੀ ਸ਼ੁਰੂਆਤ ਵੀ ਸਾਡੇ ਤੋਂ ਹੋਏਗੀ। ਸਰਕਾਰਾਂ ਨੇ ਕੀ ਕਰਨਾ ਉਹ ਸਾਡੇ ਹੱਥ ਵਿੱਚ ਨਹੀਂ, ਤੁਸੀਂ ਵੋਟ ਪਾਓ ਉਦੋਂ ਉਹਨਾਂ ਤੋਂ ਪੁੱਛ ਪੜਤਾਲ ਕਰੋ, ਕੰਪਨੀਆਂ ਨੇ ਕੀ ਕਰਨਾ ਉਹ ਸਰਕਾਰਾਂ ਨੇ ਕੰਟਰੋਲ ਕਰਨਾ, ਪਰ ਆਪਣੇ ਹੱਥ ਵਿੱਚ ਹੈ ਤੁਹਾਡਾ ਆਪਣਾ ਘਰ ਦਾ ਜੀਵਨ, ਤੁਸੀਂ ਆਪਣੇ ਘਰ 'ਚ ਕੀ ਕਰਦੇ ਹੋ। ਸੋ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਹਰੇਕ ਚੀਜ਼ ਦਾ ਤੁਹਾਡੇ ਕੋਲ ਕਾਰਬਨ ਫੁੱਟਪ੍ਰਿੰਟ ਹੈ, ਤੁਸੀਂ ਜਿਹਨੂੰ ਵੀ ਗੂਗਲ ਵਰਤਣਾ ਆਉਂਦਾ ਤੁਸੀਂ ਪੜ੍ਹ ਸਕਦੇ ਹੋ ਵੀ ਇੱਕ ਪਲਾਸਟਿਕ ਦੀ ਪਾਣੀ ਦੀ ਬੋਤਲ ਦਾ ਕੀ ਹੈ, ਇੱਕ ਜਿਹੜੇ ਪਲਾਸਟਿਕ ਸਾਡੇ ਸ਼ੋਪਿੰਗ ਬੈਗ ਨੇ ਉਹਦਾ ਕੀ ਹੈ, ਕਾਰ ਦਾ ਕਿੰਨਾ। ਸੋ ਤੁਸੀਂ ਉਹਨਾਂ ਨੂੰ ਜਿੰਨਾ ਵੀ ਹੈਗਾ ਇਹ ਕਾਰਾਂ, ਹੀਟ ਪੰਪ, ਸੋਲਰ ਪੈਨਲ ਵੱਡੀਆਂ ਚੀਜ਼ਾਂ ਨੇ, ਪਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਕਾਰਬਨ ਫੁੱਟਪ੍ਰਿੰਟ ਹੈ। ਅਤੇ ਸਾਨੂੰ ਆਪਾਂ ਆਉਣ ਵਾਲੇ ਮਤਲਬ ਸ਼ੋਅ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਦੇ ਰਹਾਂਗੇ। ਅਤੇ ਮੈਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾਉਣਾ ਅਤੇ ਤੁਹਾਡੇ ਉੱਤੇ ਪੈਸੇ ਲੱਗਦੇ ਨੇ, ਬਿਲਕੁਲ ਨਹੀਂ, ਇਹਦਾ ਸਗੋਂ ਉਲਟ ਹੈ। ਜੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਤੁਸੀਂ ਢਾਲਦੇ ਹੋ ਜਿਹੜਾ ਧਰਤੀ ਲਈ ਚੰਗਾ ਹੋਵੇ, ਉਹ ਅਸਲ 'ਚ ਤੁਹਾਡੇ ਲਈ ਵੀ ਚੰਗਾ, ਤੁਹਾਡੀ ਸਿਹਤ ਲਈ ਵੀ ਚੰਗਾ ਅਤੇ ਤੁਹਾਡੀ ਉਹ ਬੈਂਕ ਖਾਤੇ ਲਈ ਵੀ ਚੰਗਾ। ਇਹ ਦੋ ਹੁਣ ਮਤਲਬ ਸਾਇੰਟਿਸਟ ਨੇ ਉਹ ਕਹਿੰਦੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਧਰਤੀ ਨੂੰ ਬਰਬਾਦ ਕਰਨਾ ਧਰਤੀ ਨਾਲੋਂ ਬਚਾਉਣ ਨਾਲੋਂ ਮਹਿੰਗਾ ਹੈ। ਜੇ ਅਸੀਂ ਧਰਤੀ ਨੂੰ ਬਚਾਵਾਂਗੇ ਉਹ ਸਸਤਾ ਪੈਂਦਾ ਸਾਨੂੰ। ਕਿਵੇਂ ਪੈਂਦਾ? ਜਿਹੜੀ ਦੁਨੀਆ ਦੀ ਮੀਟ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਓਡਾ ਹੀ ਵੱਡਾ ਹੈ ਜਿੱਡਾ ਦੁਨੀਆ ਭਰ ਦੀ ਟਰਾਂਸਪੋਰਟ ਸੈਕਟਰ ਦਾ। ਦੁਨੀਆ ਭਰ ਦੀਆਂ ਕਾਰਾਂ, ਟਰੱਕ, ਬੱਸਾਂ, ਟ੍ਰੇਨਾਂ, ਜਹਾਜ਼, ਸਮੁੰਦਰੀ ਜਹਾਜ਼ ਸਾਰੇ ਇਕੱਠੇ ਕਰ ਲਓ, ਜਿੰਨਾ ਕਾਰਬਨ ਮਿਸ਼ਨ ਉਹਨਾਂ ਦੇ ਨੇ ਉਨੇ ਹੀ ਕਾਰਬਨ ਮਿਸ਼ਨ ਮੀਟ ਇੰਡਸਟਰੀ ਦੇ ਨੇ। ਸੋ ਜੇ ਤੁਸੀਂ ਮੀਟ ਬੰਦ ਕਰ ਦੋਗੇ ਖਾਣਾ, ਖਾਸ ਕਰਕੇ ਰੈੱਡ ਮੀਟ, ਤੇ ਜਿਹੜਾ ਦੂਸਰਾ ਮੀਟ ਹੈ ਤੁਸੀਂ ਉਹਨੂੰ ਘਟਾ ਦੋਗੇ ਤੇ ਇਹ ਵੀ ਤੁਹਾਡਾ ਕਾਰਬਨ ਮਿਸ਼ਨ ਘਟਾਉਣ ਵਾਲਾ ਹੈ। ਇਹਦੇ ਨਾਲ ਤੁਹਾਡੇ ਪੈਸੇ ਬਚੇ ਨਾ। ਜਿਹੜਾ ਚਿਕਨ ਮਿਲਦਾ ਉਹ ਗੋਭੀ ਤੋਂ ਮਹਿੰਗਾ ਹੁੰਦਾ, ਸੋ ਤੁਸੀਂ ਜੇ ਚਿਕਨ ਨੂੰ ਛੱਡ ਕੇ ਗੋਭੀ, ਸ਼ਲਗਮ, ਗਾਜਰਾਂ ਖਾਓਗੇ, ਸਾਗ ਖਾਓਗੇ ਤੇ ਤੁਹਾਡੀ ਸਿਹਤ ਵੀ ਵਧੀਆ ਤੇ ਤੁਹਾਡੀ ਮਤਲਬ ਪੈਸੇ ਵੀ ਘੱਟ ਲੱਗ ਰਹੇ ਨੇ ਤੇ ਤੁਹਾਡਾ ਜਿਹੜੀ ਇਹ ਧਰਤੀ ਆ ਉਹ ਵੀ ਬਚ ਰਹੀ ਹੈ।
5: ਬਿਲਕੁਲ। ਸੋ ਆਪਾਂ ਨੂੰ ਆਪਣੀਆਂ ਪਾਰਟੀਆਂ ਦੇ ਵੀ ਤੌਰ ਤਰੀਕੇ ਬਦਲਣੇ ਪੈਣਗੇ, ਨਿਰਾਸ ਭਰਾ ਇਹ ਨਹੀਂ ਵੀ ਆਪਣੇ ਘਰਾਂ ਦੇ ਵਿੱਚ। ਭਾਈ ਬਹੁਤ ਧੰਨਵਾਦ ਤੁਹਾਡਾ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਲਈ।
6: ਓਕੇ ਜੀ, ਧੰਨਵਾਦ ਤੁਹਾਡਾ ਤੇ ਖਾਸ ਕਰਕੇ ਸੁਣਨ ਵਾਲਿਆਂ ਦਾ। ਆਪਾਂ ਜਿੰਨੇ ਵੀ ਹੁਣ ਇਹ ਪ੍ਰੋਗਰਾਮ ਆਪਾਂ ਇਹ ਸੋਮਵਾਰ 1 ਵਜੇ ਤੁਹਾਡੇ ਟਾਈਮ ਨਾਲ ਕਰਿਆ ਕਰਾਂਗੇ। ਜੇ ਵੀ ਕਿਸੇ ਦੇ ਸਵਾਲ ਨੇ ਤੁਸੀਂ ਉਹ ਤੁਹਾਨੂੰ ਟੈਕਸਟ ਕਰ ਦੇਣ, ਮੈਂ ਕੋਸ਼ਿਸ਼ ਕਰਾਂਗਾ ਦੇਣ ਦੀ। ਜੇ ਤੁਸੀਂ ਉਂਝ ਵੇਖਣ, ਮੈਂ ਸਾਰਾ ਕੁਛ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਰਹਿੰਦਾ, ਮੇਰਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ, ਉੱਥੇ ਮੇਰੀ ITI ਆ ਕਲਾਈਮੇਟ ਬਾਬਾ, ਤੇ ਈਵਨ ਥਰੈਡ ਦੇ ਉੱਤੇ ਜਿਹੜਾ ਹੈਗਾ। ਤੇ ਜੇ ਕਿਸੇ ਦਾ ਸਵਾਲ ਆ ਮੈਨੂੰ ਫੇਸਬੁੱਕ ਤੇ ਉਹ ਭੇਜ ਵੀ ਸਕਦੇ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ। ਪਰ ਕੋਸ਼ਿਸ਼ ਕਰੋ ਤੁਸੀਂ ਰੇਡੀਓ ਦੇ ਵਿੱਚ ਵੀ ਸਾਨੂੰ ਟੈਕਸਟ ਮੈਸੇਜ ਕਰੋ ਤੇ ਇਹ ਜਿਹੜੀ ਰਿਕਾਰਡਿੰਗ ਹੈ ਇਹਦੀ ਸੁਣੋ ਤੇ ਸ਼ੇਅਰ ਕਰੋ।
5: ਜੀ ਬਿਲਕੁਲ, ਇਹ ਰਿਕਾਰਡਿੰਗ ਸਾਡੀ ਐਪਲੀਕੇਸ਼ਨ ਸਾਡੇ ਪੋਡਕਾਸਟ ਦੇ ਉੱਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ, ਚਾਹੇ ਉਹ ਸਪੋਟੀਫਾਈ, ਐਮਾਜ਼ੋਨ, ਕਿਸੇ ਵੀ ਸੋਰਸ ਦੇ ਉੱਤੇ ਹੋਵੇ, ਚਾਹੇ ਉਹ ਐਪਲ ਦੇ ਪੋਡਕਾਸਟ ਹੋਣ, ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਉਪਲਬਧ ਮਿਲ ਜਾਊਗੀ। ਅਤੇ ਆਪਣੀ ਪੋਡਕਾਸਟ 'ਤੇ ਸਾਨੂੰ ਜਾਂ ਫਿਰ ਇਸ ਗੱਲਬਾਤ 'ਤੇ ਫੀਡਬੈਕ ਜਿਹੜੇ ਜ਼ਰੂਰ ਸਾਨੂੰ ਤੁਸੀਂ ਦਿੰਦੇ ਰਹੋ। ਇਹ ਸਨ ਸਾਡੇ ਨਾਲ ਹਰਮਿੰਦਰ ਜੀ। ਭਾਈ ਜੀ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ।
6: ਧੰਨਵਾਦ ਜੀ।
5: ਜੀ ਸੋ ਹਰਮਿੰਦਰ ਜੀ ਸਾਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ। ਆਮ ਤੌਰ ਦੇ ਉੱਤੇ ਸਾਨੂੰ ਇਹ ਅੰਗਰੇਜ਼ੀ ਦੇ ਵਿੱਚ ਮਿਲਣ ਕਰਕੇ ਆਪਾਂ ਬੜੀਆਂ ਜਾਣਕਾਰੀਆਂ ਤੋਂ ਉਨੇ ਰਹਿ ਜਾਂਦੇ ਹਾਂ। ਅਤੇ ਹੁਣ ਕੋਸ਼ਿਸ਼ ਆਪਾਂ ਇਹ ਕਰੀਏ ਕਿ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ, ਇਸ ਚੁਗਿਰਦੇ ਦਾ ਖਿਆਲ ਕਰੋ। ਕੁਦਰਤ ਬਹੁਤ ਕੁਛ ਸਾਨੂੰ ਜਿੱਥੇ ਦਿੰਦੀ ਹੈ ਉੱਥੇ ਆਪਣਾ ਕੀ ਫਰਜ਼ ਬਣਦਾ, ਆਪਾਂ ਕੁਦਰਤ ਨੂੰ ਕੀ ਦੇਣਾ, ਹੁਣ ਉਹ ਵੀ ਸਮਾਂ ਆ ਗਿਆ। ਸੋ ਇਸ ਪਾਸੇ ਨੂੰ ਵੀ ਸੋਚ ਵਿਚਾਰ ਆਪਾਂ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕਿ ਇਸ ਆਸ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਨਾਲ ਦੀ ਨਾਲ ਇਹ ਦੱਸ ਦਿਜੇ ਕਿ ਪ੍ਰੋਗਰਾਮ ਤੁਸੀਂ ਜੇਕਰ ਰਿਪੀਟ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਬ੍ਰੌਡਕਾਸਟ ਨੇ ਉਹ ਤੁਹਾਡੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਸਾਂਝ ਪਾਉਂਦੇ ਰਹਿੰਦੇ ਹਾਂ। ਸੋ ਜੇਕਰ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਸਾਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-717-1674 ਸਾਡੇ ਵਟਸਐਪ ਦੇ ਉੱਤੇ ਵੀ ਭੇਜ ਸਕਦੇ ਹੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, oye Hanji Hanji,
3: Hanji Radio.
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ, ਦੂਰ ਦਰੇਡਿਓ ਕਿਤੇ ਵੀ ਪਤਾ ਲੱਗਦਾ, ਕਿੰਨੇ ਵੀ ਮਹਿੰਗੇ ਸਸਤੇ ਉਹ ਘੋੜੇ ਮੰਗਾ ਲੈਂਦਾ। ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ, ਬੜੇ ਵਧੀਆ ਨਸਲ ਦੇ। ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ। ਸੋਹਣਾ ਜਿਹਾ ਕਵਾੜਾ ਬਣਾਇਆ ਗਿਆ, ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ, ਜਿਹੜਾ ਵੀ ਕੋ ਘਾਹ ਬਿਹਤਰ ਮੰਨਿਆ ਜਾਂਦਾ ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ, ਭਾਈ ਇਹਨਾਂ ਦਾ ਜੀ ਸੋਹਣਾ ਲੱਗ ਜੇ, ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ। ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ, ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ। ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ। ਉਸ ਤੋਂ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ, ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ, ਭਜਾ ਕੇ ਵੀ ਵੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫ਼ਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤਾਂ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ, ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੌੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਾਂ ਇਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ ਪਰ ਗੱਲ ਬਣੀ ਨਹੀਂ, ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ, ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤੇ ਤੂੰ ਕੀ ਕਰੇਗਾ? ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤੇ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ, ਜਾ ਤੂੰ ਵੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ? ਕਿ ਦੋਵੇਂ ਘੋੜੇ ਹੁਣ ਇੱਕ ਦੂਸਰੇ ਦੇ ਸਮੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ। ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ, ਤੂੰ ਕੀਤਾ ਕੀ ਇਹਨਾਂ ਨੂੰ, ਕੀ ਖਵਾਇਆ? ਰਾਜਨ, ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਅਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਅਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ, ਜੋ ਪਾਣੀ ਧਾਣੀ ਮਿਲ ਜਾਂਦਾ ਸੀ, ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ ਦੇ ਨਾਲ ਵੇਖੋ ਤਾਂ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤਾਂ ਉਹਨੂੰ ਇੱਥੋਂ ਨਿਕਲ ਕੇ ਥੋੜ੍ਹਾ ਹਟਵਾਂ ਜਾਣਾ ਪੈਂਦਾ, ਥੋੜ੍ਹੀ ਮੁਸ਼ਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਛ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਸੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਅਤੇ ਫਿਰ ਇਹ ਵਾਪਸ ਆ ਜਾਂਦਾ ਹੈ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ। ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ, ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਅਤੇ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ। ਕਿਉਂਕਿ ਜੋ ਸਰੀਰ ਨੂੰ ਚਲਾਉਣ ਦੇ ਲਈ ਚਾਹੀਦਾ ਹੁੰਦਾ ਉਹ ਤੁਹਾਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਮਿਲ ਜਾਏ ਤਾਂ ਫਿਰ ਬੰਦਾ ਮਿਹਨਤ ਕਰੇ ਤਾਂ ਕਰੇ ਵੀ ਕਿਉਂ, ਜਾਨਵਰ ਮਿਹਨਤ ਕਰੇ ਤਾਂ ਕਰੇ ਵੀ ਕਿਉਂ। ਇਹ ਸਾਰੇ ਜੀਵ ਇਹ ਤਾਂ ਹੀ ਚੱਲ ਰਹੇ ਨੇ ਜੇ ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਉਂਦੇ ਨੇ, ਮਿਹਨਤ ਕਰਦੇ ਨੇ। ਜੇ ਇੱਕ ਪੰਛੀ ਨੂੰ ਆਲਣੇ ਦੇ ਵਿੱਚ ਪਏ ਨੂੰ ਤੁਸੀਂ ਚਾਰਾ ਦੇਈ ਜਾਓ, ਉੱਥੇ ਲਿਆ ਕੇ ਉਹਨੂੰ ਦਾਣਾ ਦੇਈ ਜਾਓ, ਅਤੇ ਹੌਲੀ ਹੌਲੀ ਉਹ ਕਹਿੰਦੇ ਨੇ ਉੱਡਣਾ ਵੀ ਭੁੱਲ ਜੂਗਾ। ਅਤੇ ਇਹ ਚੀਜ਼ਾਂ ਪਰਤਾਈਆਂ ਗਈਆਂ ਨੇ। ਪਹਿਲਾਂ ਤਾਂ ਤੁਸੀਂ ਆਪਣਾ ਸਕਿੱਲ ਗਵਾਉਂਦੇ ਹੋ, ਆਪਣਾ ਹੁਨਰ ਗਵਾਉਂਦੇ ਹੋ, ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ। ਵਜ੍ਹਾ ਇਹੋ ਹੀ ਕਿ ਜਿਹੜੀ ਚੀਜ਼ ਜਿੱਦਾਂ ਵਰਤਣ ਦੇ ਲਈ ਬਣੀ ਹੈ ਉੱਦਾਂ ਤੁਸੀਂ ਨਹੀਂ ਵਰਤ ਪਾਉਂਦੇ। ਸੋ ਇਨਸਾਨ ਨੂੰ ਸਮਝਾਉਣ ਦੇ ਲਈ ਇਹ ਕਹਾਣੀ, ਆਪਾਂ ਆਪਣੇ ਦੇ ਲਈ ਬੜੀਆਂ ਸੁੱਖ ਸਹੂਲਤਾਂ ਅੱਜ ਕੱਲ੍ਹ ਮੁਹੱਈਆ ਕਰਵਾਉਂਦੇ ਹਾਂ, ਆਪਣੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀ ਨੂੰ ਅਸੀਂ ਤਰਸੇ ਹਾਂ ਜਾਂ ਜਿਹੜੀ ਵੀ ਉਹ ਮੰਗਦੇ ਨੇ। ਉਹਨਾਂ ਦੇ ਮਨੋਰੰਜਨ ਦੇ ਲਈ ਬੈਠੇ ਬੈਠੇ ਸਾਰਾ ਕੁਛ ਕਰ ਦਿੰਦੇ ਹਾਂ, ਇੱਕੋ ਸੋਫੇ ਦੇ ਉੱਤੇ ਬੈਠੇ ਦੁਨੀਆਂ ਭਰ ਦੇ ਨਾਲ ਉਹ ਭਾਵੇਂ ਗੱਲਾਂ ਕਰ ਲੈਣ, ਗੇਮਾਂ ਖੇਡ ਲੈਣ, ਜੋ ਚਾਹੁੰਦੇ ਉਹ ਵੇਖ ਲੈਣ, ਉਹਨਾਂ ਦਾ ਮਨੋਰੰਜਨ ਹੁੰਦਾ ਰਹੇ, ਪਰ ਉਹਦੇ ਨਾਲ ਕੀ ਖਰਾਬੀਆਂ ਆਉਂਦੀਆਂ ਨੇ ਸਰੀਰ 'ਚ ਇਹ ਸਾਨੂੰ ਪਤਾ। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਸੋ ਜੇਕਰ ਤੁਸੀਂ ਚਾਹੁੰਦੇ ਹੋ कि तुहाडे आस पास दे लोक तुहाडे आस पास जो जानवर ने पंछी ने तुहाडे बच्चे ने परिवार दे जी ने तुसी आप हो तुहाडे मां प्यो ने हर एक नूं उन्नियां क सुख सहूलतां दो जिन्नियां क सिर्फ ते सिर्फ जीण दे लई काफी होण। बाकी उस रब ने हड्ड पैर दिते ने दिमाग दिता एक काबिलियत दिती है कि अपनी सूझबूझ दे नाल अपना इंतजाम कर लैन। लोड़ तो वधेरे किसी नूं देना उहदा आदर सत्कार नहीं हुंदा उहदी सेवा नहीं हुंदी उहदे नाल वैर हुंदा। आस करदे हां कि अज दे दिन ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
6: ਦੇਖੋ ਸੱਚ ਬਤਾ ਦੋ।
7: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
3: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਅਸੀਂ ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ।

ਚਾਰ ਚਾਲ ਵਾਅਦਾ ਕੀਤਾ, ਅਗਲੀ ਵਾਰੀ ਜਦੋਂ ਆਏਗਾ ਤੇ ਜ਼ਰੂਰ ਵਿਖਾਉਂਗੇ। ਬੜੀਆਂ ਕਹਾਣੀਆਂ ਜੁੜੀਆਂ ਨੇ ਇਸ ਬਕਸੇ ਦੇ ਨਾਲ। ਤੈਨੂੰ ਪਤਾ ਜਦੋਂ ਤੇਰੇ ਨਾਨਾ ਜੀ ਫੌਜ ਵਿੱਚ ਸੀ, ਬੜਾ ਬੜਾ ਚਿਰ ਉਹ ਛੁੱਟੀ ਤੇ ਨਹੀਂ ਆਉਂਦੇ, ਤੇ ਉਹਨਾਂ ਨਾਲ ਵੀ ਮੈਂ ਇਹੋ ਖੇਡ ਖੇਡਿਆ ਕਰਦੀ ਸੀ, ਤੇ ਹੁਣ ਵੇਲਾ ਤੇਰੇ ਨਾਲ ਖੇਡਦੀ। ਉਹ ਵੀ ਮੈਨੂੰ ਵਾਰ ਵਾਰ ਪੁੱਛਦੇ ਹੁੰਦੇ ਸੀ ਕੀ ਆ ਇਸ ਬਕਸੇ ਦੇ ਵਿੱਚ। ਪਤਾ ਨਹੀਂ ਕਿਉਂ ਉਹਨਾਂ ਨੂੰ ਚੜਾਉਂਦੇ ਚੜਾਉਂਦੇ ਜਿੱਦਾਂ ਮੈਨੂੰ ਇੱਕ ਸਵਾਦ ਜਿਹਾ ਪੈ ਗਿਆ, ਤੇ ਹੁਣ ਮੈਂ ਤੈਨੂੰ ਵੀ ਚੜਾਉਂਦੀ ਰਹਿੰਦੀ ਹਾਂ। ਚੱਲ ਖੈਰ, ਮੇਰਾ ਪੁੱਤ ਬਹੁਤੀ ਮਨ ਤੇ ਨਾ ਲਾਈ, ਕੁਛ ਨਹੀਂ ਹੈਗਾ ਇਸ ਬਕਸੇ 'ਚ। ਇਸ ਬੁੱਢੀ ਨਾਨੀ ਦੇ ਕੋਲ ਪਿਆਰ ਦੁਲਾਰ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ। ਪਿਆਰ ਜਿੰਨਾ ਤੂੰ ਮਰਜ਼ੀ ਲੈ ਲੈ। ਅਤੇ ਮੈਂ ਵੀ ਘੁੱਟ ਕੇ ਜੱਫੀ ਪਾ ਲਈ ਸੀ ਨਾਨੀ ਨੂੰ, ਨਾਨੀ ਚਾਹੀਦਾ ਹੀ ਤੇਰਾ ਪਿਆਰ ਹੈ, ਬਾਕੀ ਤਾਂ ਵੇਖੀ ਮੈਂ ਆਪੇ ਸਾਰਾ ਕੁਛ ਕਰ ਲੈਣਾ। ਨਾਨੀ ਦੇ ਕਮਰੇ 'ਚ ਪਈਆਂ ਉਹ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਵੇਖ ਕੇ ਉਹ ਸਾਰਾ ਕੁਛ ਯਾਦ ਆ ਰਿਹਾ ਸੀ। ਉਦੋਂ ਤੋਂ ਲੈ ਕੇ ਜਦੋਂ ਨਾਨੀ ਦੇ ਗੋਡੇ ਕਾਇਮ ਹੁੰਦੇ ਸੀ, ਉਦੋਂ ਤੱਕ ਜਦੋਂ ਨਾਨੀ ਤੁਰਨ ਫਿਰਨ ਤੋਂ ਵੀ ਰਹਿ ਗਈ। ਚਾਹੇ ਸਰੀਰ ਦੇ ਵਿੱਚ ਦਰਦਾਂ ਉੱਠਦੀਆਂ ਸੀ, ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ। ਜਾਂਦੀ ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ, ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ, ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚਾੜਾਇਆ। ਰਸਤੇ ਦੇ ਵਿੱਚ ਵੀ ਸੋਚਦਾ ਉਹਨਾਂ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ, ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲ੍ਹਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਿਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਇਹ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲ੍ਹਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ। ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ ਪਹਿਲੀ ਵਾਰ ਜਦੋਂ ਛੁੱਟੀ ਆਏ ਸੀ, ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ। ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ ਕੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 2122-16 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਵਾਪਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੇ ਹੁਣ ਗੱਲਬਾਤ ਕਰਦੇ ਚੱਲਾਂਗੇ ਫੁੱਟਬਾਲ ਦੀ ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਜਾ ਰਿਹਾ ਔਰ ਵਰਲਡ ਕੱਪ ਦੇ ਨਾਲ ਸੰਬੰਧਿਤ ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਖਾਸ ਕਰਕੇ ਫੀਫਾ ਵਰਲਡ ਕੱਪ ਨੂੰ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਈਵੈਂਟ ਹੈ ਓਲੰਪਿਕ ਨੰਬਰ 2 ਦੇ ਉੱਤੇ ਹੈ ਫੀਫਾ ਵਰਲਡ ਕੱਪ ਨੰਬਰ 1 ਦੇ ਉੱਤੇ ਜਿਸ ਨੂੰ ਸਭ ਤੋਂ ਵੱਧ ਵਾਰ ਲਾਈਵ ਜਾਂ ਜਿਹੜੇ ਬ੍ਰੌਡਕਾਸਟ ਮਾਧਿਅਮ ਦੇ ਨਾਲ ਦੇਖਿਆ ਜਾਂ ਸੁਣਿਆ ਜਾਂਦਾ ਰਿਹਾ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੈ ਜਿਹੜੀ ਉਹ 1930 ਦੇ ਵਿੱਚ ਹੋਈ ਸੀ ਅਤੇ ਪਹਿਲਾ ਟੂਰਨਾਮੈਂਟ ਉਰੂਗਵੇ ਦੇ ਵਿੱਚ ਖੇਡਿਆ ਗਿਆ ਸੀ ਪਹਿਲਾ ਵਰਲਡ ਕੱਪ ਵੀ ਉਰੂਗਵੇ ਨੇ ਹੀ ਜਿੱਤਿਆ ਸੀਗਾ ਬ੍ਰਾਜ਼ੀਲ ਦੀ ਟੀਮ ਹੈ ਜਿਹੜੀ ਉਹ ਅਜੇ ਤੱਕ ਦੀ ਇਸ ਵਰਲਡ ਕੱਪ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਫਲ ਟੀਮ ਰਹੀ ਹੈ ਬ੍ਰਾਜ਼ੀਲ ਦੀ ਟੀਮ ਨੇ 5 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਬ੍ਰਾਜ਼ੀਲ ਦੀ ਇਕੱਲੀ ਇਹੋ ਜਿਹੀ ਟੀਮ ਹੈ ਜੋ ਹਰ ਵਰਲਡ ਕੱਪ ਦੇ ਵਿੱਚ ਖੇਡੀ ਹੈ ਇਸ ਤੋਂ ਇਲਾਵਾ ਕੋਈ ਵੀ ਅਜਿਹੀ ਟੀਮ ਨਹੀਂ ਹੈ ਦੁਨੀਆ ਦੇ ਵਿੱਚ ਜਿਸ ਨੇ ਅਜੇ ਤੱਕ 1930 ਤੋਂ ਲੈ ਕੇ ਸਾਰੇ ਵਰਲਡ ਕੱਪ ਨੇ ਜਿਹੜੇ ਉਹ ਖੇਡੇ ਹੋਣ ਵਰਲਡ ਕੱਪ ਸੰਭਾਵੀ ਤੌਰ 'ਤੇ 4 ਸਾਲ ਦੇ ਬਾਅਦ ਕਰਵਾਇਆ ਜਾਂਦਾ ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ 1942 ਅਤੇ 1946 ਦੇ ਵਰਲਡ ਕੱਪ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਨਹੀਂ ਖੇਡੇ ਜਾ ਸਕੇ ਸਨ ਜਰਮਨੀ ਅਤੇ ਇਟਲੀ ਨੇ 4-4 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ ਇਸ ਦੇ ਨਾਲ ਨਾਲ ਇੱਕ ਹੋਰ ਰਿਕਾਰਡ ਇਟਲੀ ਨੇ ਬਣਾਤਾ ਹੈ ਕਿ 3 ਵਾਰ ਲਗਾਤਾਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਬਾਹਰ ਬੈਠੇ ਨੇ ਇਸ ਵਾਰੀ ਵੀ ਇਟਲੀ ਦੀ ਟੀਮ ਹੈ ਜਿਹੜੀ ਉਹ ਕੁਆਲੀਫਾਈ ਨਹੀਂ ਕਰ ਰਹੀ ਅਰਜਨਟੀਨਾ ਨੇ 2022 ਦੇ ਵਿੱਚ ਫਰਾਂਸ ਨੂੰ ਹਰਾ ਕੇ ਆਪਣਾ 30ਵਾਂ ਵਰਲਡ ਕੱਪ ਜਿੱਤਿਆ ਸੀ ਔਰ ਬਾਕਮਾਲ ਮੈਚ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ ਜਿਸ ਦੇ ਵਿੱਚ ਮਬਾਪੇ ਅਤੇ ਲਾਇਨਲ ਮੈਸੀ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਸੀ ਉਹ ਵੀ ਬਾਕਮਾਲ ਸੀ 2022 ਵਰਲਡ ਕੱਪ ਦੇ ਨਾਲ ਲਗਭਗ 5 ਬਿਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਸਨ ਅਤੇ ਇਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਟੂਰਨਾਮੈਂਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਜਿਸ ਤੋਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਧ ਸਕੋਰ ਵਾਲਾ ਮੈਚ 1954 ਦੇ ਵਿੱਚ ਖੇਡਿਆ ਗਿਆ ਸੀ ਜਿੱਥੇ ਆਸਟਰੀਆ ਨੇ ਸਵਿਟਜ਼ਰਲੈਂਡ ਨੂੰ 5 ਦੇ ਮੁਕਾਬਲੇ 7 ਗੋਲਾਂ ਦੇ ਨਾਲ ਮਾਤ ਦਿੱਤੀ ਸੀ ਕੈਮਰੂਨ ਦੇ ਰੋਜ਼ਰ ਮਿਲਾ 42 ਸਾਲ ਦੀ ਉਮਰ ਦੇ ਵਿੱਚ ਗੋਲ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਵਰਲਡ ਕੱਪ ਦੇ ਪੂਰੇ ਇਤਿਹਾਸ ਦੇ ਵਿੱਚ ਇਸ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮਿਰੋਸਲਾਵ ਕਲੋਜ਼ ਜਰਮਨੀ ਜੋ ਕਿ ਵਰਲਡ ਕੱਪ ਇਤਿਹਾਸ 'ਤੇ ਸਭ ਤੋਂ ਵੱਧ 16 ਗੋਲ ਕਰਨ ਵਾਲੇ ਖਿਡਾਰੀ ਨੇ ਇਸ ਦੇ ਨਾਲ ਪਹਿਲੇ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਲੀਜੈਂਡ ਖਿਡਾਰੀ ਹੋਇਆ ਜਿਨ੍ਹਾਂ ਨੇ 3 ਵਰਲਡ ਕੱਪ ਜਿੱਤੇ ਨੇ ਔਰ 2026 ਵਰਲਡ ਕੱਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ 48 ਟੀਮਾਂ ਨੇ ਹਿੱਸਾ ਲੈ ਰਹੀਆਂ ਨੇ ਇਸ ਤੋਂ ਪਹਿਲਾਂ 32 ਟੀਮਾਂ ਤੱਕ ਹੀ ਇਸ ਨੂੰ ਸੀਮਿਤ ਰੱਖਿਆ ਜਾਂਦਾ ਰਿਹਾ ਔਰ ਇਸ ਵਾਲੀ 48 ਟੀਮਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਫਨ ਫੈਕਟ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਚੋਰੀ ਹੋ ਗਈ ਸੀ ਅਤੇ 7 ਦਿਨਾਂ ਦੇ ਬਾਅਦ ਇਸ ਨੂੰ ਰਿਕਵਰ ਕੀਤਾ ਗਿਆ ਸੀ ਇਸ ਦੇ ਨਾਲ ਨਾਲ ਦੋ ਉਹਨਾਂ ਖਿਡਾਰੀਆਂ ਦੀ ਵੀ ਗੱਲ ਇਸ ਆਪਣੀ ਗੱਲਬਾਤ ਦੇ ਵਿੱਚ ਜ਼ਰੂਰ ਕਰਦੇ ਚੱਲਦੇ ਹਾਂ ਜਿਨ੍ਹਾਂ ਦੇ ਬਾਰੇ ਪੂਰੀ ਦੁਨੀਆ ਹੈ ਜਿਹੜਾ ਉਹਨਾਂ ਨੂੰ ਖੇਡਦੇ ਵੀ ਦੇਖਣਾ ਪਸੰਦ ਕਰਦੀ ਉਹਨਾਂ ਦੇ ਫੈਨ ਵੀ ਆਪਸ ਦੇ ਵਿੱਚ ਪੂਰੀ ਤਰ੍ਹਾਂ ਵੰਡ ਹੋ ਜਾਂਦੇ ਨੇ ਕਿ ਜਿਸ ਨੇ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਰੋਨਾਲਡੋ ਜਾਂ ਮੈਸੀ ਸੋ ਆਓ ਦੋਨਾਂ ਦੀ ਗੱਲ ਕਰਦੇ ਹਾਂ ਰੋਨਾਲਡੋ ਅਤੇ ਮੈਸੀ ਬਾਰੇ ਦਿਲਚਸਪ ਜਿਹੜੇ ਫੈਕਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਰੋਨਾਲਡੋ ਫੁੱਟਬਾਲ ਇਤਿਹਾਸ ਦੇ ਸਭ ਤੋਂ ਵੱਧ ਅਧਿਕਾਰਿਕ ਗੋਲ ਕਰਨ ਵਾਲੇ ਖਿਡਾਰੀ ਮੰਨੇ ਜਾਂਦੇ ਨੇ ਯੂਐਫਾ ਚੈਂਪੀਅਨਸ ਲੀਗ ਦੇ ਵਿੱਚ ਸਭ ਤੋਂ ਵੱਧ 140 ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਹੈ ਰੋਨਾਲਡੋ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 5 ਵੱਖ ਵੱਖ ਵਰਲਡ ਕੱਪ ਟੂਰਨਾਮੈਂਟਾਂ ਦੇ ਵਿੱਚ ਜਾਂ ਵੱਖ ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਨੇ ਉਹ ਗੋਲ ਕੀਤਾ ਹੈ ਉਹ ਪੁਰਤਗਾਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੇ ਵਿੱਚ ਗੋਲਾਂ ਦਾ ਵਿਸ਼ਵ ਰਿਕਾਰਡ ਵੀ ਹੈ ਜਿਹੜਾ ਉਹ ਉਹਨਾਂ ਦੇ ਨਾਮ ਹੈ ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ ਰੀਅਲ ਮੈਡ੍ਰਿਡ ਯੂਵੈਂਟਸ ਅਤੇ ਅਲ ਨਸਰ ਵਰਗੇ ਕਲੱਬਾਂ ਦੇ ਲਈ ਖੇਡਿਆ ਉਹ ਹਾਲ ਦੀ ਘੜੀ ਅਲ ਨਸਰ ਦੇ ਲਈ ਹੀ ਖੇਡ ਰਹੇ ਨੇ ਪੰਜ ਵਾਰ ਦੀ ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ ਪੰਜ ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ, ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ, ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ, ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬੈਲੂਨ ਡਿਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ, ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ 94 ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ, ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ ਹੈ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ। ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਜ਼ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾਂ ਕਹਿ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ। ਸੋ ਨੰਬਰ 2 ਦੇ ਉੱਤੇ ਨੇ ਅਲੀ ਦੇਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦੇ ਹਾਂ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ ਉਹ ਖਿਡਾਰੀ ਹੈ, ਉਸਦਾ ਨਾਮ ਹੈ ਸੁਨੀਲ ਛੇਤਰੀ। ਉਸਦਾ ਜ਼ਿਕਰ ਤੱਕ ਨਹੀਂ ਹੁੰਦਾ ਜਦੋਂ ਅਸੀਂ ਟੌਪ 5 ਫੁੱਟਬਾਲਰਸ ਦੀ ਗੱਲ ਕਰਦੇ ਹਾਂ। 95 ਗੋਲ ਨੇ ਜਿਹੜੇ ਸੁਨੀਲ ਛੇਤਰੀ ਨੇ ਇੰਡੀਆ ਦੇ ਵੱਲੋਂ ਖੇਡਦਿਆਂ ਕੀਤੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਰਤੀਮਾਨ ਜ਼ਰੂਰ ਆ। ਆਲ ਟਾਈਮ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ 5 ਦੇ ਵਿੱਚ ਭਾਰਤੀ ਖਿਡਾਰੀ, ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੌਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ। ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕੇ ਕੀਤਾ ਜਾਂਦਾ ਰਿਹਾ ਅਤੇ 95+ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ। ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ। ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫੇਰ ਦੱਸਦੇ ਚੱਲਦੇ ਹਾਂ ਕਿ ਪਹਿਲਾ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ, ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ। ਪੀ ਐੱਸ ਜੀ ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ, ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ। ਵਰਲਡ ਕੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੀ ਐੱਸ ਜੀ ਪਰਫੋਰਮ ਕਰਦੀ ਹੈ ਉਹ ਵੀ ਦੇਖਣ ਯੋਗ ਹੋਏਗਾ। ਇਸ ਦੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ, ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ, ਤਾਂ ਇਹ ਕਿਹਾ ਜਾਂਦਾ ਕਿ ਸਿਮਸਨ ਦੀ ਪ੍ਰਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ। ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ। ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਪੌਲ ਆਕਟੋਪਸ ਸੀ ਯਾਦ ਹੋਏਗਾ ਤੁਹਾਨੂੰ, ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ। ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ। ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫ਼ੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫ਼ੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ, ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ। ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ। ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ ਸਤਿ ਸ਼੍ਰੀ
2: ਅਕਾਲ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਵਾਪਸ ਜੇਕਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਆ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰਾਇਲ ਚੈਲੰਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰਾਇਲ ਚੈਲੰਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਹੈ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣ ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ ਬੜੇ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 10 ਮਾਫ ਕਰਨਾ 8 ਅੰਕ ਸੀ ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ ਜਦਕਿ ਕੋਲਕਾਤਾ ਨਾਈਟ ਰਾਈਡਰਸ ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ ਜਿਸ ਨੂੰ ਰਾਜਸਥਾਨ ਰਾਇਲਸ ਨੇ ਜਿਹੜਾ ਉਹ ਬਾਹਰ ਕੀਤਾ ਇਨਕਲੂਡਿੰਗ ਪੰਜਾਬ ਕਿੰਗਸ ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ ਨੰਬਰ 6 ਦੇ ਉੱਤੇ ਫਿਨਿਸ਼ ਕੀਤਾ 7 ਮੈਚ ਇਸ ਦੇ ਵਿੱਚ ਜਿੱਤੇ ਨੇ 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ ਤੀਸਰੀ ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ ਖਾਸ ਕਰਕੇ ਜਦੋਂ ਅਸੀਂ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇ ਕੀਤੀਆਂ ਨੇ ਇਸ ਦੇ ਵਿੱਚ 50 50s ਅਤੇ 100 ਇਸ ਦੇ ਵਿੱਚ ਇੱਕ ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ 103 ਦਾ ਹਾਈਐਸਟ ਸਕੋਰ ਰਿਹਾ ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ ਸਟ੍ਰਾਈਕ ਰੇਟ ਬਾਕਮਾਲ ਆ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ ਉਹ ਉਹਨਾਂ ਦੀ ਇਨਿੰਗ ਦੀ ਬੈਸਟ ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣੀਆਂ ਨੇ ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ ਸਿਮਿਲਰ ਸਾਈ ਸੁਦਰਸ਼ਨ ਨੰਬਰ 2 ਦੇ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL ਜੇ ਕਾਪਰ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੋ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ ਨੰਬਰ 4 ਦੇ ਉੱਤੇ ਰਹੇ ਨੇ
ਹੈਨਰੀ ਕਲਾਸਨ ਨੇ 624 ਦੌੜਾਂ ਬਣੀਆਂ ਨੇ, ਨੰਬਰ 5 ਦੇ ਉੱਤੇ ਰਹੇ ਨੇ ਇਸ਼ਾਨ ਕਿਸ਼ਨ, ਨੰਬਰ 602 ਦੌੜਾਂ ਦੇ ਨਾਲ, ਨੰਬਰ 7 ਦੇ ਉੱਤੇ KL ਰਾਹੁਲ ਹੈ 593 ਦੌੜਾਂ ਦੇ ਨਾਲ, ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ, ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੋਸ ਬਟਲਰ ਨੇ 526 ਦੌੜਾਂ ਬਣਾ ਕੇ ਦਸਵਾਂ ਪਾਏਦਾਨ ਹੈ ਜਿਹੜਾ ਉਹ ਹਾਸਲ ਕੀਤਾ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ BCCI ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ BCCI ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ICC ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਬੀਂਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ICC ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ, ਮਾਫ਼ ਕਰਨਾ, ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ, ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸਦਾ ਇੱਕ ਵੱਡਾ ਕਾਰਨ ਹੈ ICC ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖੜਾਇਆ ਜਾਵੇ। ਇਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ, ਸੋ ਤੁਸੀਂ ਇਮੈਜਿਨ ਕਰ ਸਕਦੇ ਹਾਂ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ BCCI ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖੜਾਇਆ ਨਾ ਜਾਵੇ, ਪਰ ਉਸਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ। ਆਸ ਉਮੀਦ ਇਹੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ IPL ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋਰ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ IPL ਦੇ ਵਿੱਚ 283 ਮੈਚ ਖੇਡ ਚੁੱਕੇ ਆ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਆ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ। 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਵਰਗੇ ਪਲੇਅਰ ਨੇ ਜਿਹੜੇ ਉਹ ਆਲ ਟਾਈਮ ਫੇਵਰੇਟ ਦੇ ਵਿੱਚ ਅਸੀਂ ਜ਼ਰੂਰ ਦੇਖ ਸਕਦੇ ਹਾਂ। IPL ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਤਾਂ ਔਰੇਂਜ ਕੈਪ ਤੋਂ ਇਲਾਵਾ ਵੀ ਬੈਸਟ ਅਮਰਜਿੰਗ ਪਲੇਅਰ ਦਾ ਅਵਾਰਡ ਵੀ ਹੈ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ IPL ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਦੇ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇਅਆਫਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ
ਪਰਪਲ ਕੈਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾਡਾ ਨੂੰ ਉਸਦਾ ਸਿਰਾ ਜਾਂਦਾ ਹੈ। 29 ਵਿਕਟਾਂ ਲਈਆਂ ਨੇ, ਹਾਲਾਂਕਿ 1 ਵਿਕਟ ਦੂਰ ਜ਼ਰੂਰ ਰਹੇ ਨੇ ਭੁਵਨੇਸ਼ਵਰ ਕੁਮਾਰ, ਉਹਨਾਂ ਨੇ 28 ਵਿਕਟ ਸੇ ਇਸ IPL ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੋਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ ਹੈ 21 ਵਿਕਟ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ 19 ਵਿਕਟ ਦੇ ਨਾਲ, ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ, ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ। ਔਰ ਬਾਕਮਾਲ ਪਰਫੋਰਮੈਂਸ ਇਸ IPL ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੇ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ, ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ, ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾਡਾ ਦੇ ਵੱਲੋਂ ਕਰਵਾਈਆਂ ਗਈਆਂ ਨੇ। ਜੋਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ IPL ਦਾ ਲਿਖਾ ਜੋਖਾ, IPL ਦੇ ਰਿਕਾਰਡਸ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ IPL ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਦੇਣਗੇ ਪੈਸੇ ਮਰ
1: ਥੋੜੇ ਚਲੇ ਆ। ਥੈਂਕ ਯੂ ਰੇਡੀਓ, ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ, ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲਿਆ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ, ਤੂੰ
0: ਹਾਂਜੀ ਕਰਾ ਸ਼ੁਰੂ ਮਰ ਥੋੜੀ ਚੱਲੇ ਬਾਈ ਇੱਕ ਬਾਤ ਆ ਬਾਈ ਸਭ, ਅਗਰ ਬੰਦਾ ਮਰੀ ਜੇ ਉਸ ਪਰ ਕਿਸ ਤਰ੍ਹਾਂ ਪੈਸੇ ਲਏਗਾ ਬੰਦਾ ਫਿਰ ਮਰ ਥੋੜੀ ਚੱਲੇ ਨੂੰ ਬੋਲ ਰਹੇ ਨਾ ਗਾਣਾ ਮਰ ਥੋੜੀ ਚੱਲੇ ਆ, ਜੇ ਮਰ ਗਿਆ ਫਿਰ ਕੌਣ ਦੇਗਾ ਪੈਸੇ,
1: ਤਾਂ ਹੁੰਦਾ ਹੀ ਹੋਊਗਾ ਕਈਆਂ ਨਾ। ਅੱਛਾ ਵੇਖ ਲਓ ਇਹ ਕਿੱਡੀ ਗੱਲ ਹੈ ਨਾ ਵੀ ਬੰਦਾ, ਤੁਸੀਂ ਤੇ ਬੰਦੇ ਮਰਨ ਦੀ ਗੱਲ ਕਰ ਰਹੇ ਹੋ, ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਉਹਨੂੰ ਇਹ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ।
0: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ, ਕਹਿੰਦਾ ਤੇਰੇ ਪਾ ਤਾਂ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਸੈਂਟ ਲਗਾ ਰੱਖਿਆ, ਨਹੀਂ ਯਾਰ ਫਿਰ ਵੀ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ, ਕਹਿੰਦਾ ਫਿਰ ਵੀ ਬਦਬੂ ਆ ਰਹੀ, ਕਹਿੰਦਾ ਬਦਬੂ ਕੈਸੀ, ਕਹਿੰਦਾ ਤੇਰੀ ਜੇਬ ਮੇਰੇ ਪੈਸੇ ਮਰੇ ਪੜੇ, ਇਹ ਮਰੇ ਮੈਂ ਤਾਂ ਬਦਬੂ ਆਵਾ ਬਾਈ,
1: ਮਰੇ ਨੀ ਪਏ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ, ਤੂੰ ਨਹੀਂ ਦੇ ਰਿਹਾ
0: ਕਿਸੀ ਗਾਉਂ ਬੰਦਾ ਥਾ ਨਾ, ਇਸੀ ਬਾਤ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨੀ ਹਨਾ, ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ ਉਹਨੂੰ, ਪਹਿਲਾਂ ਯਾਰ ਪੈਸੇ ਦੀਏ ਤੇ ਫਲਾਣੇ ਫਲਾਣੇ ਤੇ ਯਾਰ ਪੈਸੇ ਨੀ ਆਏ ਕਦੀ ਵਾਪਸ, ਹੋਰ ਪਤਾ ਲੋਕ ਕਿਆ ਕਹਾਂ ਦੇ, ਗੰਗਾ ਗਏ ਫੁੱਲ ਵੀ ਕਦੀ ਵਾਪਸ ਆਵਾ ਬਾਈ, ਉਸ ਭਾਂਦੇ ਕੋਈ ਨੀ ਆਉਂਦਾ ਪੈਸਾ।
1: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ, ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ, ਕਰਨ ਲਈ, ਦੱਸਣ ਲਈ, ਦਲਾਸੇ ਦੇਣ ਲਈ, ਪਰ ਜਿਹਦੇ ਗਏ ਹੁੰਦੇ ਆ ਨਾ ਉਹਨੂੰ ਇਹ ਹੁੰਦਾ ਵੀ ਸਮਝਦੇ ਨੀ ਯਾਰ, ਵਗ ਗਏ ਯਾਰ
0: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ, ਦੇ ਮੰਨਾ ਪੈਸੇ, ਮੈਂ ਆਪਣੀ ਘਰਵਾਲੀ ਨੂੰ ਲੈ ਕੇ ਕਦੀ ਬਾਜ਼ਾਰ ਮੈਂ ਨੀ ਗਿਆ, ਉਸ ਬਾਜ਼ਾਰ ਮੈਂ ਨਾ ਮਹਿੰਗੀ ਬਾਜ਼ਾਰ ਮੈਂ ਯੂ ਘੁੰਮ ਰਿਹਾ ਮੇਰੇ ਪੈਸੇ ਲੈ ਕੇ।
1: ਜ਼ਿਆਦਾ ਧੱਪ ਵੀ ਬੰਦੇ ਨੂੰ ਉਦੋਂ ਚੜ੍ਹਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ ਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ, ਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ ਤੇ ਘੁੰਮਦੇ ਆ, ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ, ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ, ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ, ਅਗਲਾ ਫੀਜ਼ੀ ਘੁੰਮਣ ਡਿਆ ਹੋਵੇ।
0: ਇੱਕ ਬੰਦਾ ਜਾਣ ਕਰਤਾ ਉਸਨੇ ਪੈਸੇ ਲੈਣੇ ਤੇ ਕਿਸੇ ਪਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ, ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਕਾ ਵਿਆਹ ਕਰਿਆ।
1: ਅੱਛਾ
0: ਵਿਆਹ ਮੈਂ ਉਸਨੇ ਹੈਲੀਕਾਪਟਰ ਪਰ ਬਰਾਤ ਆਈ ਉਸਕੀ ਨਾ ਸਪੈਸ਼ਲ ਕਰਕਾ ਦੀ ਵੀ ਮੇਰਾ ਜਵਾਈ ਹੈਲੀਕਾਪਟਰ ਮਾ ਵਾ ਨਾ।
1: ਅੱਛਾ
0: ਰਿਸੈਪਸ਼ਨ ਮੈਂ ਪਹੁੰਚਿਆ ਹੈਲੀਕਾਪਟਰ ਪਰ, ਤੋ ਜਿਸ ਬੰਦੇ ਨੇ ਉਸ ਪਤੇ ਪੈਸੇ ਲੈਣੇ ਨਾ ਸਾਰੇ ਉਸਨੂੰ ਛੇੜ ਰਹੇ ਤੇ, ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ
1: ਨਹੀਂ, ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ
0: ਉਹ, ਬਈ ਮੁੰਡੇ ਵਾਲੇ ਨਹੀਂ ਕਰਨਾ ਤਾ, ਛੋਕਰੀ ਵਾਲੇ ਕਰਕਾ ਦੀਆ ਤਾ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਇਸ ਪਾਏ ਪੈਂਟ ਬਣਾ ਗਈ ਉਹਨੂੰ ਛੇੜ ਰਹੇ ਤੇਰੇ ਪੈਸੇ ਹੈਗਾ ਹੈਲੀਕਾਪਟਰ ਹੋ ਗਿਆ।
1: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ, ਕਈ ਵਾਰੀ ਮੈਂ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ, ਇਹ ਦੋ ਚੀਜ਼ਾਂ ਨਾ ਸ਼ਾਇਦ, ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ ਕਿਉਂਕਿ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ, ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ, ਹਰ ਕੋਈ ਕਰਦਾ ਵਾ, ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ, ਨਾ ਵੀ ਕਰੋ ਤੇ ਸਰ ਜਾਂਦਾ, ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ ਕਿਉਂਕਿ ਕਰਨੀ ਆ ਯਾਰ, ਇਹੋ ਇੱਕੋ ਜ਼ਿੰਦਗੀ ਆ, ਇਹ ਪੈਤੜਾ ਇੱਕ ਤੇ ਉਹਨਾਂ ਦਾ ਪੱਕਾ ਹੁੰਦਾ, ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ, ਬੋਰੋ ਕਰ ਲੈਂਦੇ ਆ, ਉਧਾਰ ਕਰ ਲੈਂਦੇ ਆ, ਅਤੇ ਇਹੋ ਹੀ ਉਹ ਪਰਸਨੈਲਿਟੀ ਨੇ, ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ। ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ, ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਰ ਹੀ ਦਿਨ ਕੱਟਣੇ ਹੁੰਦੇ ਆ,
0: ਮਤਲਬ ਥਾਰੇ ਸ਼ੌਂਕ ਥੰਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
1: ਤੁਸੀਂ ਕਈ ਵਾਰੀ ਨੋਟ ਕਈ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ ਓਨੇ ਆ ਗਏ, ਉਹਨੇ ਆਪ ਨੀ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
0: ਨਹੀਂ ਕਰੇ ਹੋਗੇ
1: ਉਹਨੇ ਉਹ ਪੈਸਾ। ਵੇਖੋ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਤੇ ਜੇ ਤੁਸੀਂ ਨੀ ਖਰਚਿਆ ਤੇ ਉਹ ਆਨੇ ਬਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ,
0: ਬਸ ਰੁਕਾਗਾ ਨੀ ਨਾ। ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀਂ ਵੀ ਜ਼ਮੀਨ ਮਾ ਗਾਡਿਆ ਉਹਦਣ,
1: ਹਾਂ ਉਹ ਤੱਕ ਪਹੁੰਚ ਹੀ ਜਾਣਾ ਵਾ ਜਿਹਨੇ ਮਤਲਬ ਉਹ ਚਿੰਬਕ ਲਾਈ ਹੈ ਨਾ
0: ਬਿਨਾਂ ਪੈਰ ਕੇ ਚੱਲ,
1: ਮਾਰੇ ਪਾਸ ਆ ਮਾਂ ਖਰਚੂੰਗਾ ਤੁਮ
0: ਮੇਰੇ ਬਿਨਾਂ ਪੈਰ ਕੇ ਚੱਲ।
1: ਇਸੇ ਕਰਕੇ ਕਹਿੰਦੇ ਪੈਸੇ ਨੀ ਹੈਗੇ, ਉਹ ਪੈਰ ਨੀ ਹੈਗੇ,
0: ਪੈਰ ਨੀ ਹੁੰਦੇ ਬਈ, ਪੈਰ ਨੀ ਹੈਗੇ, ਉੱਡਦਾ ਰਹਾ।
1: ਹਾਂ ਕੋਈ ਕਹਿੰਦਾ ਵਾ ਵੀ ਬਨੇਰੇ ਦਾ ਕਾਂ ਆ, ਹਨਾ ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ, ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨੀ ਹੈਗੇ, ਇਹ ਆਪਣਾ ਵੀਲ ਚੇਅਰ ਤੇ ਆ ਪੈਸਾ, ਹੈਨਾ ਕੋਈ
0: ਪਰ ਨਹੀਂ ਫਿਰ ਵੀ
1: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹੈਨਾ ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ ਹੈਨਾ,
0: ਹੱਥਾਂ ਦੀ ਮੈਲ ਕਾਂ ਸੇ ਜਗ੍ਹਾ ਭਾਈ ਸਾਹਿਬ,
1: ਹਾਂ
0: ਆਪਕੀ ਮੈਲ ਮੈਂ ਕਿਉਂ ਲਊਂਗਾ,
1: ਹਾਂ ਵੇਲ ਫਿਰ ਵੀ ਲੈ ਫਿਰ ਵੀ ਲੈਂਦੇ ਚਲੋ, ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜਿਹਦੀ,
0: ਉਹ ਆਪਕੀ ਤਾਰੀਫ ਕਰ ਰਹੇ ਹੋ ਜਦੋਂ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਹੈ ਭਾਈ ਸਾਹਿਬ,
1: ਤੁਹਾਡੇ ਲਈ ਕਿਹੜੀ ਗੱਲ,
0: ਜਦੋਂ ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾਏ
1: ਤੁਹਾਡੇ ਲਈ
0: ਵੀ ਸਪੋਂਸਰ ਆ ਜਾ ਕੋਈ,
1: ਤੁਹਾਡੇ ਲਈ ਕਿਹੜੀ ਫਰਕ ਕੀ ਫਰਕ ਪੈਣਾ ਤੁਹਾਨੂੰ। ਅੱਛਾ ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾ ਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ, ਇੱਕ ਹੁੰਦੀਆਂ ਨੇ ਐਕਸਟਰਾ ਆਰਡਨਰੀ ਮਤਲਬ ਉਸ ਤੋਂ ਟੱਪ ਕੇ ਉਸ ਤੋਂ ਵੱਧ ਕੇ, ਜਿੱਥੇ ਤੁਹਾਡਾ 100 ਚ ਸਰਦਾ ਉੱਥੇ ਤੁਸੀਂ 200 ਚ ਸਾਰਨਾ, ਤੁਸੀਂ 500 ਚ ਸਾਰਨਾ, ਜਿੱਥੇ ਤੁਹਾਡਾ ਮਰੂਤੀ ਨਾਲ ਸਰਦਾ ਵਾ ਉੱਥੇ ਤੁਸੀਂ ਮਰਸਡੀਜ਼ ਲੈ ਕੇ ਤੁਸੀਂ ਘੁੰਮਣਾ, ਜਿੱਥੇ ਤੁਹਾਡਾ ਮੰਨ ਲਓ ਲੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ। ਸੋ ਉਹ ਜਿਹੜੇ ਐਕਸਟਰਾ ਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ, ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਧਿਰਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ। ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਐਕਸਟਰਾ ਆਰਡਨਰੀ, ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ,
0: ਨਹੀਂ ਦੇਣਗੇ। ਇੱਕ ਕੋਟੇਸ਼ਨ ਹੈ ਭਾਈ ਸਾਹਿਬ, ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ, ਦੋਨੋਂ ਹੀ ਹਾਲਾਤੋਂ ਮੇਂ। ਮੰਨ ਲਈਏ ਇੱਕ ਬੰਦਾ ਹੈ ਨਾ, ਇਹ ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਸੇ ਮਿਹਨਤ ਲਗਨ ਸੇ ਪੂਰਾ ਕੰਮ ਕਰਾ, ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ, ਉਹ ਪੈਸੇ ਕਮਾਵਾ, ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ, ਬੜਾ ਘਰ ਲੈ ਲਿਓ, ਕੋਈ ਬ੍ਰਾਂਡਡ ਕੱਪੜੇ, ਉਹ ਸ਼ੌਂਕ ਨਹੀਂ ਹੈ। ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ, ਹੈ ਬੜੀ ਅਸੀਂ ਗਾਡੀ ਲੈ ਲਏ, ਕੋਈ
1: ਕਿਤੇ ਧਰਕ ਲੈ
0: ਤੂੰ ਮਾਰ ਕਹਾਂ ਲੈ ਕੇ ਜਾਏਗਾ, ਪਿੱਛਾ ਤਾਂ ਇਹੀ ਰਹਿ ਜਾਏਗਾ ਸਾਰਾ। ਤੋ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤੋਂ ਕਰ ਆਪਣੇ ਲਈ, ਆਪਣੇ ਲਈ ਨਹੀਂ ਕਰ ਸਕਦਾ ਮੰਨਾ ਦੇ ਦੇ ਮੈਂ ਕਰ ਲਿਓ, ਪਰ ਇੱਕ ਬੰਦੇ ਦਾ ਸੁਭਾਅ ਹੈ ਬਈ ਮੈਂ ਕੰਮ ਕਰ ਰਿਹਾ ਹਾਂ ਉਸਮੇ ਬਰਕਤ ਪੜ ਰਹੀ ਹੈ ਪੈਸੇ ਆ ਰਿਹਾ ਦੇ ਰਿਹਾ ਭਗਵਾਨ, ਠੀਕ ਹੈ ਭਾਈ, ਪਰ ਮੇਰਾ ਸੁਭਾਅ ਨਹੀਂ ਹੈ ਵੀ ਮੈਂ ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ, ਮੈਂ ਛੋਟੀ ਮੈਂ ਠੀਕ ਹੂੰ, ਮੇਰਾ ਸੁਭਾਅ ਹੈ ਮੈਂ ਉਸ ਵਿੱਚ ਘੁੰਮਣਾ ਚਾਹੂੰ।
1: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਦੋਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ, ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ, ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ, ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉਨੇ ਕੁ ਖਰਚਣੇ, ਵੱਧ ਜਿਹੜੇ ਆ ਉਹ ਤੁਹਾਡੇ ਪਏ ਆ। ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ ਪਰ ਇਹ ਕਹਿ ਲਓ ਵੀ ਘੱਟ ਅਵਾਰਾ ਨਹੀਂ, ਅਵਾਰਾ ਨਹੀਂ
0: ਪਰਿਵਾਰ ਕੀ ਪਰਵਰਿਸ਼, ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ, ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋਈ ਖਰਚਣੇ ਕਾ ਕੋਈ
1: ਐਗਜੈਕਟਲੀ
0: ਕਰੂੰਗੀ, ਮੇਰੀ ਪਰਵਰਿਸ਼ ਵੈਸੀ ਹੈ ਨਹੀਂ ਤਾਂ ਮੈਂ ਵਹਾਂ 100 ਮਿਲੀਅਨ ਕਾ ਵੀ ਕੈਸੇ ਖਰਚ ਕਰੂੰਗਾ,
1: ਉਹਦੇ ਲਈ ਉਹ ਚੀਜ਼ਾਂ ਨਹੀਂ ਆ, ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ, ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ ਉਹ ਫਿਰ ਕਹਿ ਲਓ ਤੁਸੀਂ ਵੀ ਇੱਦਾਂ ਦਾ ਸਬੱਬ ਬਣਦਾ ਵਾ ਵੀ ਉਹ ਫਿਰ ਤੁਸੀਂ ਨਹੀਂ ਖਰਚਣਾ, ਉਹ ਇੱਦਾਂ ਹੁੰਦਾ ਵਾ ਵੀ ਉਹ ਕਿਸੇ ਤੁਹਾਨੂੰ ਇਹ ਡਰ ਰਹਿੰਦਾ ਵਾ ਸ਼ਾਇਦ ਵੀ ਮੈਂ ਉਹ ਜਾੜਨੇ ਨਹੀਂ ਆ ਵੀ ਇੱਥੇ ਵੀ ਜੇ ਲਾਏ ਤਾਂ ਨਜਾਇਜ਼ ਖਰਚਾ ਵਾ, ਇੱਥੇ ਵੀ ਜਿਹੜੇ ਲਾਏ ਨਜਾਇਜ਼ ਖਰਚਾ ਵਾ, ਚਾਹੇ ਇੱਕ ਇਨਵੈਸਟਮੈਂਟ ਪੱਖੋਂ ਲਾ ਲਓ ਚਾਹੇ ਤੁਸੀਂ ਵੈਸੇ ਉੱਦਾਂ ਆਪਣੇ ਐਸ ਵਿਸ਼ੇ ਉੱਤੇ ਲਾ ਲਓ ਵੀ ਇਹ ਨਜਾਇਜ਼ ਆ, ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ, ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ, ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ, ਪਰ ਉਹ ਰਿਸਕ ਲੈ ਰਿਹਾ ਵਾ
0: ਜਿਹਨੇ
1: ਤੁਹਾਡੇ ਕੋਲ ਪੜ੍ਹਿਆ। ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ,
0: ਬਿਲਕੁਲ
1: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ ਲੋਨ ਆਪਾਂ ਲੈਂਦੇ ਹਾਂ ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ ਜਾਂ ਤੁਹਾਡੇ ਕੋਲ ਲੱਖ ਡਾਲਰ ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ ਪਰ ਦੂਸਰੀ ਆਪਸ਼ਨ ਕੀ ਆ ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਹੈ ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ ਆਪਣੀ ਪ੍ਰੋਪਰਟੀ ਨਹੀਂ ਵੇਚਣਗੇ
0: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ
1: ਮੰਨ ਲਓ ਤੁਹਾਨੂੰ ਲੋੜ ਆ ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2 ਲੱਖ ਹਨਾ ਤੁਹਾਨੂੰ ਕੋਈ ਅਰਜੈਂਟ ਲੋੜ ਆ
0: ਜ਼ਿਆਦਾ ਦੂਰ ਨਾ ਜਾਓ ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਏ ਆ ਬੰਦੇ ਇਨਕੀ ਕਾਫੀ ਕੀ ਜ਼ਮੀਨ ਪੜੀ ਹੈ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ ਪਰ ਵਹਾਂ ਸੇ ਮੰਨ ਲਓ ਇੱਕ ਕਿੱਲਾ ਵੀ ਵੇਚਦੀ ਹੈ ਇੱਕ ਏਕੜ ਵੀ ਵੇਚਦੀ ਹੈ ਆਪਣੇ ਯਹਾਂ ਪੈਸੇ ਬਣ ਜਾਗੇ ਆਪਕੇ ਫਿਰ ਵੀ ਠੀਕ ਠਾਕ ਔਰ ਆਪ 10% ਨਿਕਾਲ ਲੋਗੇ ਲੇਕਿਨ ਕਿਸੀ ਕੇ ਪਾਸ 10% ਨਹੀਂ ਹੁੰਦੇ ਉਹ ਐਕਸਟਰਾ ਜਾਂ ਔਰ ਬੈਂਕ ਸੇ ਪਕੜੇਗਾ ਪੈਸੇ ਉਸਕਾ ਐਕਸਟਰਾ ਵਿਆਜ ਦੇਗਾ ਵਹਾਂ ਨਹੀਂ ਵੇਚਣਾ ਬਈ ਵਹਾਂ ਸੇ ਵੇਚਾ ਯਹਾਂ ਵੀ ਤਾਂ ਇਨਵੈਸਟ ਕਰ ਰਹੇ ਹਾਂ ਨਾ ਪੈਸਾ ਬੇਕਾਰ ਤੋਂ ਨਹੀਂ ਜਾ ਰਹਿਣਾ ਜਾਂ ਤਾਂ ਆਪ ਬੋਲੋ ਵੀ ਮੈਂ ਜੂਏ ਮੈਂ ਲਗਾ ਰਹਾ ਹਾਂ ਫਿਰ ਤੋਂ ਬਾਈ ਵੇਚਣ ਦੀ ਜ਼ਰੂਰਤ ਕੋਈ ਨਹੀਂ ਪਰ ਵਹਾਂ ਵੇਚੀ ਮੈਨੇ ਯਹਾਂ ਲਗਾ ਦੀ ਮੇਰੀ ਇਨਵੈਸਟਮੈਂਟ ਤਾਂ ਯਹਾਂ ਵੀ ਹੋ ਗਈ ਨਾ ਤੋ ਲੇਕਿਨ ਵੋ ਨਹੀਂ ਕਰੇਂਗੇ ਕੋਈ ਸਰਵੀ ਕੀ ਬਾਤ ਨਹੀਂ ਕਰ ਰਹੇ ਨੋਰਮਲ ਚੀਜ਼ ਬਾਤ ਕਰ ਰਹੇ ਹੈ ਵਾਹ ਲੋਕ ਨਹੀਂ ਕਰੇਂਗੇ ਐਕਸਟਰਾ ਪੈਸੇ ਲੈ ਲੇਂਗੇ ਉਧਾਰ ਬੈਂਕ ਸੇ ਲੈ ਲੇ ਕਿਸੀ ਮੈਂ ਉਤਨਾ ਉਸਕੇ ਉੱਪਰ ਵਿਆਜ ਚੜਾਗਾ ਉਹ ਕੈਲਕੂਲੇਸ਼ਨ ਬਣ ਜਾਂਦਾ ਜੀ
1: ਉਹ ਦੇਈ ਜਾਣਾ ਵਿਆਜ ਦੇ
0: ਉਹ ਦੇ ਦੇਣਗੇ
1: ਪਰ ਇਸ ਤੋਂ ਨਾ ਅਗਲੀ ਸਟੇਜ ਬੜੀ ਖਤਰਨਾਕ ਹੈ ਤੂੰ ਸਾਹਿਬ ਮਤਲਬ ਤੁਸੀਂ ਜੇ ਹੁਣ ਇਸੇ ਨੂੰ ਕਈ ਬੰਦੇ ਤੁਹਾਡੇ ਸਰਕਲ 'ਚ ਤੁਸੀਂ ਵੇਖਿਆ ਹੋਊਗਾ ਉਹ ਅਗਲੀ ਸਟੇਜ 'ਤੇ ਚਲ ਜਾਂਦੇ ਆ ਉਸ ਅਗਲੀ ਸਟੇਜ 'ਤੇ ਜਿੱਦਾਂ ਤੁਹਾਡੀ ਇਗਜ਼ਾਮਪਲ ਜੇ ਮੈਂ ਲਵਾਂ ਉਹ ਇੰਡੀਆ ਤੋਂ ਵੀ ਕਿਉਂਕਿ ਇੱਥੇ ਹੌਲੀ ਹੌਲੀ ਵਿਆਜ ਦੇ ਕਰਕੇ ਜਾਂ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਹ ਜਿਹੜੀ ਇੰਡੀਆ ਵਾਲੀ ਤੁਸੀਂ ਇਗਜ਼ਾਮਪਲ ਦਿੱਤੀ ਹੈ ਜਾਂ ਕਿਤੇ ਵੀ ਕੁਛ ਪਿਆ ਵਾ ਇੱਥੇ ਪਲਾਟ ਦੀ ਮੈਂ ਇਗਜ਼ਾਮਪਲ ਦਿੱਤੀ ਆ ਉਹ ਵੇਚ ਕੇ ਵੀ ਇਹ ਪੂਰੇ ਨਹੀਂ ਹੁੰਦੇ ਅਗਲੀ ਸਟੇਜ ਇਹੋ ਹੀ ਹੁੰਦੀ ਆ
0: ਨਾਮ ਨਹੀਂ ਹੋਣਗੇ
1: ਉਹ ਵੀ ਜਾਂਦਾ ਰਹਿੰਦਾ ਸਾਰਾ ਕੁਛ
0: ਟਾਈਮ ਟਾਈਮ ਕੀ ਬਾਤ ਹੈ ਅਬ ਮੈਂ ਅਗਰ ਯਹਾਂ ਸੇ ਕਿਸੀ ਸੇ 15-20 ਹਜ਼ਾਰ ਡਾਲਰ ਕਿਸੀ ਉਧਾਰ ਵੀ ਪਕੜੂੰ ਇਹ ਵੀ ਡਿਪੈਂਡ ਕਰਦਾ ਉਸ ਕਿਸ ਸੇ ਪਕੜੂੰ ਉਹ ਬੰਦਾ ਮੇਰੇ ਪਾ ਕੇ ਪੁੱਛੇਗਾ ਬਾਈ ਅੱਜ ਦੇ ਪੈਸੇ ਕੱਲ੍ਹ ਦੇ ਪ੍ਰੈਫਰ ਹੀ ਉਹ ਕਰਾਂ ਬਾਈ ਬੈਂਕ ਸੇ ਲੈ ਲੇ ਬੈਂਕ ਪਿੱਛੇ ਤਾਂ ਨਹੀਂ ਪੜਦਾ ਵਿਆਜ ਹੀ ਦੇਣਾ ਦੇ ਦੇਗੇ ਉਹ ਪਰ ਯਹਾਂ ਵਿਆਜੀ ਕੌਣ ਸੇ ਪੈਸੇ ਕਿਸੀ ਬੰਦੇ ਮੈਂ ਵਿਆਜੀ ਪੈਸੇ ਨਹੀਂ ਮਿਲਦੇ ਹਾਂ ਉਧਾਰੇ ਮਿਲਾਂਗੇ ਵਾਹ 1-2 ਦਿਨ ਬਾਅਦ ਕਹਿ ਦੇਗਾ ਮਹੀਨੇ ਬਾਅਦ ਕਹਿ ਦੇਗਾ ਯਾਰ ਮੈਨੂੰ ਚਾਹੀਏ ਤਾਰੇ ਘਰ ਆ ਕੇ ਫੋਨ ਕਰਾਂਗਾ ਫਿਰ ਆਪ ਕਹਾਂਗੇ ਮਰ ਥੋੜ੍ਹੀ ਚੱਲੇ
1: ਮਰ ਥੋੜ੍ਹੀ ਚੱਲੇ ਬੈਠੇ ਆ ਦੇ ਕੇ ਜਾਵਾਂਗੇ
0: ਮਰ ਥੋੜ੍ਹੀ ਚੱਲੇ ਬਾਈ ਆਗ ਲੱਗ ਰਹੀ ਕੇ
1: ਅੱਛਾ ਮਰ ਥੋੜ੍ਹੀ ਚੱਲੇ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਹੁੰਦੀ ਹੈ ਇਸ ਸਾਈਕੀ ਦੇ ਵਿੱਚ ਬੇਸਿਕਲੀ ਅੱਜ ਆਪਾਂ ਅੰਦਰ ਦੀਆਂ ਜਿਹੜੀਆਂ ਉਹ ਸਾਈਕੀਜ਼ ਆਪਾਂ ਦੇਣ ਦੀ ਕੋਸ਼ਿਸ਼ ਕਰ ਰਹੇ ਸੋ ਉਹਦੇ ਵਿੱਚ ਜਿਹੜੀ ਮਰ ਥੋੜ੍ਹੀ ਚੱਲੇ ਦੇ ਵਿੱਚ ਜਿਹੜੇ ਬੰਦੇ ਨੇ ਲੈਣੇ ਆ ਨਾ ਉਹਦੇ ਕਿਤੇ ਨਾ ਕਿਤੇ ਇਨਸਕਿਉਰਿਟੀ ਇਹ ਹਮੇਸ਼ਾ ਰਹਿੰਦੀ ਆ ਤੁਸੀਂ ਵੇਖੋ ਵੀ ਇੱਕ ਬੰਦਾ ਜਿਹਦਾ ਪੈਸਾ ਉਹ ਬੰਦੇ ਦੇ ਵਿੱਚ ਉਲਟਾ ਸਗੋਂ ਦੇ ਕੇ ਇੱਕ ਫਖਰ ਹੋਣਾ ਚਾਹੀਦਾ ਵੀ ਦੂਸਰੇ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਹਮੇਸ਼ਾ ਇੱਕ ਅੱਖ ਨੀਵੀਂ ਹੁੰਦੀ ਨਾ ਵੀ ਹਾਂ ਮੈਂ ਯਾਰ ਇਹਦੇ ਕੋਲ ਫੜ ਕੇ ਖਾਧੇ ਆ ਜਾਂ ਮੈਂ ਸੋ ਕਈਆਂ ਦੇ ਤਾਂ ਹੁੰਦੇ ਆ ਉਹ ਵੀ ਇੱਕ ਕੈਟੇਗਰੀ ਹੁੰਦੀ ਜਿਹਨੇ ਮਜਬੂਰੀ 'ਚ ਫੜੇ ਆ ਹਾਂ ਕੋਈ ਜੈਨੂਅਨ ਕੋਈ ਫਸ ਗਿਆ ਵਾ ਉਹ ਉਧਾਰ ਸੁਧਾਰ ਬਣਿਆ ਵਾ ਸ਼ਾਇਦ ਇਸੇ ਕਰਕੇ ਹੀ ਇਹ ਚੱਲ ਰਿਹਾ ਵਾ ਪਰ ਦੂਸਰੇ ਪਾਸੇ ਦੂਸਰੀ ਇੱਕ ਕੈਟੇਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਹਦੇ ਬਿਲਕੁਲ ਹੀ ਉਲਟ ਹੁੰਦੀ ਆ ਉਹਨਾਂ ਨੇ ਬਿਲਕੁਲ ਫੜੇ ਜਿਹੜੇ ਆ ਉਹ ਤੁਹਾਨੂੰ ਪਤਾ ਵਾ ਵੀ ਉਹਨਾਂ ਨੇ ਪਤਾ ਨਹੀਂ ਨਜਾਇਜ਼ ਹੀ ਵਰਤੇ ਜਾਂ ਕਿੱਦਾਂ ਪਰ ਇਸ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਵੀ ਕਿੱਥੇ ਵਰਤੇ ਆ ਇਹਨੇ ਸਾਂਝ 'ਚ ਆਉਣ ਨੂੰ ਜਾਂ ਆਪਣੀ ਯਾਰੀ ਦੋਸਤੀ ਨੂੰ ਉਸ ਬੰਦੇ ਨੂੰ ਪੈਸੇ ਫੜਾ ਦਿੱਤੇ ਆ ਪਰ ਜਦੋਂ ਹੁਣ ਉਹ ਪੈਸੇ ਮੰਗਣੇ ਆ ਵਾਰ ਵਾਰ ਮੰਗਣੇ ਆ ਤਾਂ ਉਸ ਬੰਦੇ 'ਚ ਇਨਸਕਿਉਰਿਟੀ ਆ ਵੀ ਯਾਰ ਇਹ ਵਾਕਈ ਨਾ ਮੁੱਕਰ ਜਾਏ ਕਿਤੇ ਕਹਿ ਦੂਗਾ ਵੀ ਜਾ ਫਿਰ ਮੈਂ ਨਹੀਂ ਦਿੰਦਾ ਤਾਂ ਫਿਰ ਯਾਰ ਫਿਰ ਵੀ ਮੈਂ ਕੀ ਕਰ ਲੂੰ
0: ਫਿਰ ਵੀ ਕਿਆ ਕਰ ਲੂੰਗਾ
1: ਤੁਸੀਂ ਕਹਿ ਦਿੰਦੇ ਆਪਾਂ ਇੱਥੇ ਬੰਦਾ ਨਹੀਂ ਕੁਛ ਕਰ ਸਕਦਾ ਇੱਥੇ ਕੀ ਉੱਥੇ ਕੀ ਕਿਤੇ ਵੀ ਨਹੀਂ ਤੁਸੀਂ ਕੁਛ ਕਰ ਸਕਦੇ
0: ਦੋਨੋਂ ਕੈਟਾਗਰੀ ਮੈਂ ਦੋਨੋਂ ਪਰਸਨੈਲਿਟੀਆਂ ਮੈਂ ਥੋੜ੍ਹੀ ਥੋੜ੍ਹੀ ਉਣਤਾਈ ਰਹਿ ਜਾ ਦੇਣੇ ਵਾਲਾ ਆਦਮੀ ਆਜ ਜਿਸੇ ਪਿੱਛੇ ਪੰਜਾਬ ਮੈਂ ਫਲੱਡ ਆਏ ਡੋਨੇਸ਼ਨ ਦੇਣੀ ਹੈ ਜੀ ਕੋਈ 2-2 ਹਜ਼ਾਰ ਡਾਲਰ ਦੇ ਰਿਹਾ ਕਿਸੇ ਨੇ 10 ਹਜ਼ਾਰ ਡਾਲਰ ਦੀਆ 500 ਦੀ ਆ ਕੁਛ ਵੀ ਦੀਆ ਠੀਕ ਹੈ ਮੇਰੇ ਸਿਰ ਤੋਂ ਚਲਾ ਗਿਆ ਔਰ ਆਪ ਇਹ ਸੋਚ ਕੇ ਬੈਠੇ ਬਈ ਮੈਂ ਕਿਸੇ ਕਾ ਬੜਾ ਕਰ ਦੀਆ ਬਈ ਬਹੁਤ ਬੜੀਆ ਕੰਮ ਕਰਿਆ ਇੱਕ ਪੈਰਲਰ ਉਸਕੇ ਆਦਮੀ ਚੱਲ ਰਿਹਾ ਹੈ ਉਹ ਆਪਸੇ 2 ਹਜ਼ਾਰ ਡਾਲਰ ਵੈਸੇ ਲੇ ਗਿਆ ਉਧਾਰੇ ਵੀ ਉਧਾਰੇ ਦੇ ਦੇ ਔਰ ਆਪਕੋ ਪਤਾ ਹੈ ਉਸਕੀ ਸਥਿਤੀ ਅਬ ਤੱਕ ਵੈਸੇ ਉਭਰ ਕੇ ਨਹੀਂ ਆਇਆ ਉਹ 6 ਮਹੀਨੇ ਹੋ ਗਏ ਵਿਚਾਰਾ ਸਟਰਗਲ ਕਰ ਰਿਹਾ ਹੈ ਜੋਬ ਨਹੀਂ ਲੱਗ ਰਹੀ ਉਸਕੀ ਜਾਂ ਫਿਜ਼ੀਕਲੀ ਉਸਨੇ ਕੋਈ ਦਿੱਕਤ ਚੱਲ ਰਹੀ ਹੈ ਪ੍ਰੋਬਲਮ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਵੀ ਕਮਾ ਨਹੀਂ ਪਾ ਰਿਹਾ ਉਹ ਕਹੀਂ ਨਾ ਕਹੀਂ ਬੰਦਾ ਆਪਣੇ ਦਿਲ ਪਰ ਲਿਜਾ ਰਹੇ ਸੀ ਉਹ 2 ਹਜ਼ਾਰ ਦੀਏ ਤੇ ਯਾਰ 6 ਮਹੀਨੇ ਹੋ ਗਏ ਬੋਲ ਦੀਏ ਨਹੀਂ ਸੀ ਇੱਕ ਤਰਫ ਆਪਣੇ ਡੋਨੇਸ਼ਨ ਕਰਕੇ ਭੁੱਲ ਗਏ ਇੱਕ ਤਰਫ ਹੀ ਹੋ ਗਿਆ ਦੂਸਰੀ ਚੀਜ਼ ਜਿਸਨੇ ਪੈਸੇ ਲੀਏ ਹੈ ਬੰਦੇ ਨੇ ਉਹ ਇੱਕ ਚੀਜ਼ ਮਹਿਸੂਸ ਕਰੇਗਾ ਉਹ ਪਤਾ ਨਹੀਂ ਕਿਉਂ ਨਾ ਕਿਸੀ ਨਾ ਕਾਰਨ ਸੇ ਉਹ ਕਮਿਊਨੀਕੇਸ਼ਨ ਬੰਦ ਕਰਦੇ ਹੈ ਆਪ ਬਾਤਚੀਤ ਕਰਦੇ ਰਹੋ ਜਿਸ ਸੇ ਲੀਏ ਹੈ ਉਸੇ ਬਾਤਚੀਤ ਜ਼ਰੂਰ ਕਰਤੇ ਰਹੋ ਆਪ ਕੋਈ ਦਿੱਕਤ ਨਹੀਂ ਔਰ ਜਿਸਨੇ ਦੀਏ ਉਹ ਵੀ ਇਸ ਬਾਤ ਕੋ ਸਮਝੇ ਬਾਈ ਆਪਨੇ ਜ਼ਰੂਰ ਦੀਏ ਹੈ ਪੈਸੇ ਲੇਕਿਨ ਆਪ की तरह से ये मेरा ये एक तरह से नौकर बन के या उसके मेरे रोप से काम करा यार तेने पैसे लिए दे कर दे या कर दे, उस चीज़ में नहीं जाना है। उससे भी मार को बचना पड़ेगा, हम नहीं बचते। मार को लगता है यार भाई यार पैसे आ गए मना दे रखे हैं, ये तो मेरा गुलाम बन जाएगा, आज नहीं देगा चार बंदे मैं गाड़ी निकाल लूंगा तो मेरे पैसे दे। और उस चक्कर में जिसने देने हैं वह बंदा उसकी गली से पीछे तो निकल जाए, आंदा ही नहीं इसके सामने। वो फिर कहा यार छह महीने के तरह दर्शन नहीं दिया, 220 बीजी कहाँ था जी, बीजी था तो पैसे कमाने तो मेरे भी उड़ दे।
1: चार बंदे गल करूंगा गली भी मैं चेते आ गई, उन्हें कोई चलता ही कोई उन्होंने हिसाब किताब जहा है ते उन्हें अंदर खाते जे चली गया उस सर्कल दे विच ते वो कहिंदे भी पैसे हैगे आ कोई नहीं देने आ, इहने भी नहीं हैगे मतलब ठीक सी काम भी ठीक चल रहा है पर उदां चलो किसे वेले कोई हुंदा वा फसिया ते उहने हौली हौली करके ते मतलब इह ते हमेशा डर हुंदा वा भी सर्कल दे विच बाकी गल ना किते फैल जाए ना, ते जदों बंदा इदां दी सिचुएशन दे विच हुंदा ना उदों बदो बदी किते गल कर बैंदा क्योंकि वह तुहाडे अंदर उत्ते जिदां तरके ना उत्ते आई हुंदी है, जिदां ठंडे ठंडे पानी ते घिओ उत्ते आ जांदा ना उह तुहाडे तरके उत्ते आई हुंदी गल, उह वेख के बंदा पछाण जांदा होर फिर किदां वा की हाल चाल है सारा कुछ ठीक ठाक चलदा हाँ ठीक है, मतलब वह बंदा ना बदो बदी गल कर बोगा यार वो फलाने पैसे दिते यार उन्हें दे नहीं दिया है ना, जो बदो बदी वो कोई गल छिड़ूगी तो तरीके जे कुछ ना कुछ कितना कितना वो इदा दी ना एक बंदे ना गल कर बैठा एक बंदे ना गल की तो दूसरे ना हौली हौली जी सर्कल च मतलब दो ना हो चौ ना हो ट्रैवल करके तो उदे तक पहुँच गई जेडे बंदे को पैसे ले ही लैन देन बनता ही कारोबार च मतलब उधार सुधार ही उस बंदे तक गल पहुँच गई तो वो मतलब हर हफ्ते ज कोई चौ दो चौ दिन करता ही फोन भी हाँ जी भाई भी थोड़े बहुते करके दे कि उन्हें जो फोन किया ना इस बारी वो कहता भी मेरे अगों पता की कहता कहता मेरे गल सुन कहता भी बंदा कि गलों डरदा इस गलों डरदा ना भी यार चौं बंद कोई इज्जत माण बंदे का जाता रहा जा कि पता ना आ जाए तो कहता तू हूँ रौला तो पा ही दिता हूँ नहीं मैं दिता रियलिटी च गल हुई कहना हूँ मेरा पा तो दिता ही है तू रौला कहना जा मैं नहीं दिता हूँ की कर लोगे तुम
0: ये तुम ना मैं पंजाबी जान लगा पर मैं अपनी भाषा च रहा आपने याद करा दी बात मेरा छोटा भाई ना वहाँ पंचकूला में रह कर दिया हूँ तो मेरे उसका शरीर थोड़ा सा हेल्दी था ना तो घूमने गए और वहाँ पे गर्मी बढ़ी थी और मेरी भाभी ने मेरे दूसरे भाई की निक्कर दे दी ला भी चलो यो पहले निक्कर मैं तो लेकर नहीं आया गर्मी बहुत निक्कर पहले वो सारा वहाँ उन्होंने घूम फिर निक्कर प्रोग्राम खत्म हुआ दो तीन दिन में घर आ गए और वो छोटे भाई ने निक्कर नहीं वापस करी है ना अच्छी जीन्स वाली निक्कर दी ना तो भाभी मेरी ने दो तीन बार याद करवाया भी भाई वो निक्कर दे देता कहता कोई नहीं भाभी वो याद भूल के लेकर आऊँगा घर पड़ी फिर याद करा दिया भाभी भी तब याद करावा थी जब चार जनानियां बैठी हुआ थी और पांचवीं बार उसने कहता कहता देख भाभी तेना पांच बार कह लिया सारे के बीच में कह लिया ये भी नहीं मिलती निकल ये भी नहीं बनता
1: पैसा इज्जत बराबर होगी
0: बस काम खत्म का ये भी निकल नहीं रहता दर्द
1: वही तरीके जो ना भी बंदा खिंच खा के शर्मो शर्मी के दे दे अच्छा ये भी कैटेगरी होंगे ना कई तो शर्मो शर्मी दे देंगे डिपेंड हों को इन्नी कि वाल भर जाए फर्क है किसी को अपनी इज्जत तो हों तो किसी को यह हों पर जो एक स्टेज तो तप जाता ना उन्हें सिरों जो लंघ जाता पानी फिर बंदे ये हों भी चल एक पता लगा दसों लगा यार की फर्क पैंता पर फर्क इस करके भी नहीं पैंता क्योंकि वो हथ वस ही नहीं कुछ रहा
0: पर अगले बंदे का रस्ता खत्म हो जाए जिसने और ने पैसे लेने होंगे और आपका स्वभाव अपने स्वभाव से उल्ट हो जाओगे यार सारे पैसे मारा मैं नहीं देने का किसी
1: पर मैं लगता तू सब स्वभाव नहीं जाता बंदे का
0: जाएगा नहीं ना लेकिन मन में इच्छा अभी यार देने नहीं आज के बाद ना करूंगा लेकिन फिर कोई बंदा आगा दो चार दिन बाद यार भी यो दिक्कत पड़ गई बना या जरूरत पड़ गई फिर आप कहोगे यार चल कोई ना भगवान तो देख ही रहा ना कोई दिक्कत नहीं
1: एग्जैक्टली ये चीज अक्सर आप देखते हैं भी जो बेसिक सुभा रब ने तुम देता ना मैं कभी इदा का बंदा नहीं वेख्या भी जरा जिदे एक थान से मरे होने मुड़के वो सदा ली गंढ मार ले भी नहीं हूँ तो गांव कभी देने नहीं बेसिक सुभा
0: अपने आस पास देखे वो भी मेरे आस पास मेरा माहौल कैसा है परिवारिक में कैसा है काम के सिलसिले में कैसा है अगर वो सब कुछ ठीक चल रहा है अगर आपके पैसे किसी ने मार भी लिए हैं तो इंटरनल वे में भगवान आपको दे रहा है कहीं ना कहीं से वो रोक नहीं रहा आप अपना स्वभाव नहीं छोड़ ये नहीं मैं तो रोज ही सुबह किसी को देने निकल जो घर से पर अपना स्वभाव में आप चेंज नहीं कर सकते जो आपको भगवान ने जैसा बनाया है ना लेकिन आप फिर भी किसी की मदद करोगे
1: हाँ एक होर पासों ये भी मैनू तो कई बार लगता हूँ भी ये सारे अपने आप नू जां एक दूसरे नू दिलासे जे देने दे लई गल्लां बणी पता वा हुण जाण वाले चल गए आवणा इदां दी
0: मैनू एक बात याद आ गई भाई साहब मेरे ना मासी के छोकरे ना ਪੈਸੇ ਦੀਏ ਮੇਰੇ ਛੋਟੇ ਭਾਈ 'ਤੇ $300-400 'ਤੇ, ਔਰ ਸਟੂਡੈਂਟ ਟਾਈਮ ਕੀ ਬਾਤ ਹੈ ਉਹਨਾਂ ਕੀ ਕਾਫੀ ਪੁਰਾਣੀ, ਤੋ ਉਹ ਬਹੁਤ ਟਾਈਮ ਹੋ ਗਿਆ ਪੈਸੇ ਵਾਪਸ ਨਹੀਂ ਕਰੇ ਉਸਨੇ ਭਾਈ ਨੇ, ਔਰ ਭਾਈ ਕਾ ਸ਼ੌਂਕ ਤਾਂ ਥੋੜ੍ਹਾ ਸਾ ਕਸੀਨੋ ਜਾਣੇ ਕਾ ਨਾ, ਤੋ ਉਸਕਾ ਅਗਰ 10 ਵਾਰੀ ਗਿਆ ਤੋ ਕਮ ਸੇ ਕਮ 7 ਵਾਰ ਜੀਤ ਕੇ ਆਵਾ, 3 ਵਾਰ ਹਾਰ ਜਾਏਗਾ ਕੋਈ ਦਿੱਕਤ ਨਹੀਂ, ਵੀ ਬਸ ਲਿਮਿਟ ਕਾ ਖੇਲਣਾ ਬਣ ਗਏ ਆ ਜਾਓ। ਤੋ ਮਾਸੀ ਕੇ ਛੋਕਰੇ ਨਾਲ ਗੇਲ ਲੈ ਗਿਆ ਆਪਣੇ, ਵਹਾਂ ਬੈਠੇ ਵਹਾਂ, ਉਹ ਲੈ ਰਹੇ ਤੇਰੇ ਪਾ 300 ਦੇਣੇ, ਕਹਿੰਦਾ ਹਾਂ ਕਰ 50 ਹੋਰ ਦੇ ਮੈਨੂੰ ਖੇਲਣਾ, ਜਾਂ ਤੇਰੇ 300 ਦੂੰਗਾ 50 ਹੋਰ ਦੇ ਦੂੰਗਾ, ਕੀ ਦਿੱਕਤ ਹੈ ਇਸਮੇ, ਉਹ ਕਹੇ ਚੱਲੇ ਲੈ ਬਾਈ। ਉਸ ਨਾਲ 50 ਰੁਪਏ ਲੀਏ ਔਰ ਖੇਲੇ, ਤੋ 200 ਬਣ ਗਏ, ਬਣ ਗਏ 200, ਉਹ 200 ਮੈਂ ਉਸਕੇ 50 ਵਾਪਸ ਕਰੇ, ਉਹਨੂੰ ਕਹੇ 85 ਵੀ ਪਕੜ ਆਪਣੇ ਨਾ, ਤੋ ਬੋਲਿਆ ਉਸਕੇ ਬਾਅਦ ਬਚ ਕੇ 150 ਔਰ ਖੇਲੇ, ਉਸਨੇ 500 ਜਿੱਤ ਲਈਏ, 500 ਮੈਂ ਉਸਨੇ 300 ਵੋਟ ਦੀ, ਉਸਕੇ ਇਲਾਵਾ 300 ਵੀ ਪਕੜ ਦੂ ਆਪਣੇ, ਵੀ ਤੇਰਾ ਤਾਂ ਕੰਮ ਖਤਮ ਹੋ ਗਿਆ ਨਾ। ਇਤਨੇ ਮੈਂ ਮਸਤੀ ਕੇ ਛੋਕਰਾ ਲਾਲਚ ਮਾ ਗਿਆ, ਪੈਸੇ ਬਣਾ ਰਿਹਾ ਮੇਰੇ, ਮੈਂ ਕਹੋ ਯਾਰ ਮੇਰੇ ਪਕੜ, ਮੈਂ ਵੀ ਬਣਾ,
1: ਮੇਰੇ ਵੀ ਬਣਾ ਦੇ।
0: ਉਸਨੇ 300 ਵਾਪਸ ਕਰੇ, ਉਹ ਹਾਰ ਗਿਆ। ਮੈਂ ਕਿਹਾ ਦੇਖਿਆ ਤੇਰੇ ਤੋਂ ਬਣਾ ਦੇ ਦੀ ਨਾ, ਇਹ ਤੇਰੇ ਹਾਰ ਗਏ, ਕਹਿੰਦਾ ਯਾਰ ਤੰਨਾ ਵਾਪਸ ਵੀ ਕਰ ਦੀਏ, ਮੇਰੇ ਭਾਏ ਵੀ ਨਹੀਂ ਯਾਰ, ਤੇਰੇ ਸਾਹ ਦਾ ਮਰ ਗਿਆ ਮੈਂ ਤਾਂ ਯਾਰ, ਕਹਿੰਦਾ ਦੇਖ ਵੀ ਤੇਰੇ ਤੋਂ ਦੇ ਦੀ ਤੇ ਮੈਨੂੰ, ਉੱਪਰ ਦੇ 100-150 ਲੈ ਕੇ ਆਪਣੇ ਘਰ ਗਿਆ ਭਾਈ ਛੋਟਾ,
1: ਉਹਦੇ ਕਰਮਾਂ 'ਚ ਜਾਣੇ ਹੀ ਤੇ ਚੱਲ ਗਏ, ਉਹਦੇ ਪਰਫਾਂ 'ਚ ਨਹੀਂ,
0: ਲਾਲਚ ਮਾਰਿਆ ਗਿਆ ਯਾਰ ਤੇਰੀ ਕਿਸਮਤ ਅੱਛੀ ਹੈ,
1: ਉੱਥੇ ਹੁਣ ਕੀ ਕਰ ਲੈਣਾ,
0: ਉੱਥੇ
1: ਕਿਆ ਲੈਣਾ, ਜਿਹੜੇ ਤੁਹਾਡੇ ਜਾਣੇ ਉਹ ਜਾਣੇ। ਕਮਾਲ ਹੈ, ਮੈਨੂੰ ਤਾਂ ਕਈ ਵਾਰੀ ਨਾ ਤੁਸੀਂ ਜੂਏ ਦੀ ਗੱਲ ਕੀਤੀ ਹੈ, ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ, ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ, ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ, ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ, ਤੁਸੀਂ ਰਿਸਕ ਨਹੀਂ ਲੈ ਸਕਦੇ, ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ, ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ, ਦੋ ਟਾਈਪ ਦੇ ਬੰਦੇ ਹੁੰਦੇ ਨੇ, ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ, ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ ਮੰਨ ਲਓ ਕਿਸੇ ਨਾ ਕਿਸੇ ਤਰੀਕੇ ਦੇ, ਦੂਸਰੇ ਹੁੰਦੇ ਨੇ ਕੈਲਕੂਲੇਟਿਵ ਜੇ ਬੰਦੇ, ਤੀਸਰੇ ਹੁੰਦੇ ਨੇ ਬਿਲਕੁਲ ਹੀ ਸੂਮ ਬੰਦੇ, ਹੈ ਨਾ, ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੀ ਹੈ, ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ, ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ, ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ, ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ। ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ, ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ, ਵੀ ਠੀਕ ਹੈ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ, ਇੱਥੇ ਆਪਾਂ ਨਹੀਂ ਜਾਣਾ, ਆਪਾਂ ਇੰਨਾ ਕੁ ਜੈਨੂਅਨ ਜਾਂ ਇੱਕ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ, ਅਤੇ ਤੀਸਰੇ ਨੇ ਫਿਰ ਰਿਸਕ ਟੇਕਰ, ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ, ਪਰ ਖੈਰ ਉਹ ਕੈਟੇਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ ਹਾਂ। ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ, ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ ਉਹ ਜੂਆ ਖੇਡ ਲੈਂਦਾ, ਕਿਉਂਕਿ ਉਹਨੂੰ ਯਕੀਨ ਹੈ ਵੀ ਮੈਂ ਮੇਰੇ 100-500 ਹੋ ਜਾਣਾ ਉਹ, ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ, ਹਾਲੇ ਤੂੰ ਮੇਰੀ ਥਾਂ 'ਤੇ ਖੇਡ ਲਾ, ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ। ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ, ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ, ਵਾਟ ਐਵਰ ਕੁਛ ਵੀ ਹੋ ਸਕਦਾ, ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ। ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ, ਇੱਕ ਵਾਰੀ ਤੁਹਾਨੂੰ ਦਊਗਾ, ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ, ਹੈ ਨਾ, ਹਾਂ ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ, ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ। ਮੰਨ ਲਓ ਤੁਹਾਡੀ ਜਿਹੜੀ ਇਗਜ਼ਾਮਪਲ ਆ, ਮੈਂ 150 ਤੁਹਾਡੇ ਕੋਲ ਫੜਿਆ, 150 ਫੜ ਕੇ ਮੈਂ 500 ਜਿੱਤ ਗਿਆ, 150 ਤੁਹਾਡਾ ਦਿੱਤਾ 350, ਉਹ ਬੰਦਾ ਪਤਾ ਕੀ ਸੋਚਦਾ, ਮੈਂ 54 ਵੀ ਨਹੀਂ ਲਾਈ ਪੱਲਿਓ, ਆਈ ਐਮ ਏ ਗੁੱਡ ਰਿਸਕ ਟੇਕਰ, ਮੇਰੇ ਨਾਲੋਂ ਕਿਹੜਾ ਵੱਡਾ ਰਿਸਕ ਟੇਕਰ, ਮੇਰੇ ਨਾਲੋਂ
0: ਵੀ ਦੇ ਦਈਏ,
1: ਹਾਂ ਮੈਂ ਤਾਂ ਬਹੁਤ ਸਮਾਰਟ ਹਾਂ, ਮੇਰੀ ਤਾਂ ਬੜੀ ਗੱਲ ਆ, ਮਤਲਬ ਮੇਰੇ ਨਾਲੋਂ ਤਾਂ ਉਹ ਦੂਸਰਾ ਵੀ ਇੱਕ ਸਟੇਜ 'ਤੇ ਸੋਚਦਾ ਵੀ ਯਾਰ ਮਤਲਬ ਮੇਰਾ 150 ਦਾ 150 ਰਹਿ ਗਿਆ, ਚਲੋ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ, ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ, ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ, ਇਹਨੂੰ ਇਹਦੇ 500 ਬਣ ਜਾਂਦੇ ਆ, ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ, ਪਰ ਜੂਆ ਜੂਆ ਹੀ ਹੁੰਦਾ,
0: ਜੂਆ ਕਿਸੇ ਕਾ ਨਾ ਹੋਊਗਾ।
1: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ ਕੋਈ ਵੀ ਇੰਟਰਸਟ ਨਾ ਦੇ ਕੇ ਅਤੇ ਮਾਰੀਆਂ ਪੱਟਾਂ ਨੂੰ ਥਾਪੀਆਂ ਖੁੱਲ੍ਹਾ ਖਾਧਾ ਐਸ਼ ਕੀਤੀ ਕਿਸੇ ਦੇ
0: ਕੰਮ 'ਤੇ,
1: ਪਰ ਇਸ ਕਰਕੇ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ ਅਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ, ਕਿਉਂਕਿ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ।
0: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ, ਕੋਈ ਇੱਕ ਕਿਸੇ ਕਾ ਵੀ ਠਾ ਲਓ, ਇਤਿਹਾਸ ਮੈਂ ਆ ਯਹਾਂ ਕਾ ਵੈਸਟਰਨ ਕੰਟਰੀ ਕਿਸੇ ਕਾ ਵੀ, ਕੋਈ ਜੂਏ ਸੇ ਅਮੀਰ ਆਦਮੀ ਨਹੀਂ ਬਣਾ ਜੀ, ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਹੀ ਨਹੀਂ ਪੈਸਾ ਉਸਕੇ ਪਾਸ,
1: ਕਰਾਊਨ ਨੇ ਜਿੱਤਣਾ ਐਂਡ ਆਫ ਦਾ ਡੇ,
0: ਉਹ ਤਾਂ ਜਿੱਤਣਾ ਹੈ। ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ, ਮਾਰੇ ਬੰਦੇ ਖੁਦ ਜਮ੍ਹਾਂ ਕਰਨ 'ਤੇ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ, ਇਹ ਮਸ਼ੀਨ ਪੈਸਾ ਖਾਵਾਗੀ, ਐਂਡ ਆਫ ਦਾ ਡੇ ਚੱਲਾਂਗੇ, ਇਹ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲੈਂਗੇ।
1: ਦੇ ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ, ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣੀ ਵਾਲੇ ਹਾਂ, ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਪੈਸੇ 'ਤੇ ਹੀ ਕਰਾਂਗੇ, ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ ਵੈਸੇ ਤਾਂ ਤਿੰਨ ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ 'ਤੇ ਕੋਈ ਮਤਲਬ ਅਹਿਮੀਅਤ ਨਹੀਂ ਹੈ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ, ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ ਦਾਰ ਸੁਧਾਰ ਤੋਂ ਲੈ ਕੇ ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉੱਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਓ, ਉਹ ਤੁਹਾਨੂੰ ਨਹੀਂ ਦੁਖਦੀ, ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁਖਦੀ ਹੈ,
0: ਦੁਖਦੀ ਹੈ ਉਹ, ਜਿਸਨੂੰ
1: ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰਦੇ ਨਹੀਂ ਹੋਵੇ,
0: ਬਿਲਕੁਲ ਬਿਲਕੁਲ
1: ਉਹ ਨਹੀਂ ਤੁਹਾਨੂੰ ਦੁਖਦਾ, ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ ਤੁਸੀਂ ਉਸੇ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ, ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ, ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ, ਜਦੋਂ ਲੋੜ ਹੋ ਗਈ ਯਾਰ ਮੈਂ ਫੜ ਲੂੰ, ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ ਉਦੋਂ ਨਹੀਂ ਫੜੇ ਗਏ, ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਠੱਗੇ ਗਏ
0: ਵੀ ਉਹ ਵਾਪਸ ਨਹੀਂ ਆਉਣੇ।
1: ਹਾਂ, ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਹੈ ਜ਼ਿੰਦਗੀ ਦੇ ਵਿੱਚ,
0: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ, ਵੈਸਾ ਕੰਮ ਹੋ ਜਾ। ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਕੋਈ ਦਿਮਾਗ ਮੈਂ ਯਾਰ ਵੀ ਮੇਰੇ ਪਾਸ ਪੈਸੇ, ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਹੱਥ ਦੇਖ ਲਏ ਨਾ ਉਸਕੇ ਪਾਸ ਜਾ ਕੇ, ਉਸਕਾ ਇੱਕ ਬੜਾ ਪੈਟ ਟਾਈਲੋਗ ਹੋਗਾ, ਆਪਕਾ ਹੱਥ ਦੇਖ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ, ਪਰ ਟਿਕਦਾ ਕੋਈ ਨਹੀਂ
1: ਆਉਂਦਾ, ਬੜਾ ਟਿਕਦਾ
0: ਬਸ ਇਸ ਪੈਂਤਰੇ ਵਾ,
1: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ,
0: ਤੇਰਾ ਕੋਈ ਨਹੀਂ ਕਰਦਾ ਬਾਈ, ਬਸ ਇਹ ਦੋ ਚਾਰ ਪੈਂਤਰੇ ਮੈਂ ਬੰਦਾ ਟਿਕ ਜਾ, ਉਸ ਨੂੰ ਪਾਏ ਚ $1,000 ਦੇ ਕੇ ਆ ਜਾ, ਵਾਹ ਕੀ ਦਿੱਕਤ ਯਾਰ, ਬੰਦੇ ਨੇ ਸੱਚ ਸੱਚ ਬਾਤ ਬਤਾਈ, ਮੈਂ ਕੈਸਾ
1: ਤੇਰੇ ਦਿਲ ਚ ਕੁਛ ਨਹੀਂ ਪਰ ਮੂੰਹ ਤੋਂ ਬੋਲ ਬਹਿਨਾ,
0: ਇਤਨੀ ਚਾਰ ਬਾਤਾਂ ਵਿੱਚ ਕੁਛ ਦੇ ਦੇ ਬਾਈ, ਕੁਛ ਦੇ ਕੇ ਆ ਜਾਗਾ ਬੰਦਾ, ਔਰ ਜੋ ਬੰਦਾ ਵਕ ਹੈ ਜ਼ਰੂਰਤਮੰਦ ਥਾ ਨਾ, ਉਹ ਜਿਸ ਤਰ੍ਹਾਂ ਰੋ ਰਹੇ ਪਿੱਟ ਲਏ ਮਰ ਲਏ, ਉਸਨੇ ਨਹੀਂ ਦੇਣੇ ਕੇ ਪੈਸੇ,
1: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ ਤੇ, ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ, ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਢਾ ਨਹੀਂ ਪਾਉਂਦਾ,
0: ਇਹ ਤਾਂ ਬਈ ਆਪਾਂ ਬੀਤੀ ਬੋਲ ਰਹੇ ਆਪਣੀ,
1: ਮਤਲਬ ਇਹ ਫਿਕਸ ਨੇ ਡਾਇਲੋਗ ਤੇ ਹਰ ਇੱਕ ਤੇ ਫਿੱਟ ਬਹਿ ਜਾਂਦੇ ਆ, ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ, ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ। ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਖਣਾ, ਤੇ ਪਾਉਂਦਾ ਪਤਾ ਕੌਣ ਆ, ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ, ਨਹੀਂ ਪਾਉਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜੇ ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ, ਸਾਰੀ ਉਮਰ ਨਹੀਂ ਜਾਂਦੀ, ਅਤੇ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ, ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮਿਰਚ ਪਾਈ, ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ, ਉਹ ਤਾਂ ਉਹਦੇ ਖੈਰ ਖਵਾ ਨੇ, ਜਾਣੇ ਅਣ ਜਾਣੇ ਤੁਸੀਂ ਉਹਦੇ ਨਾਲ ਇੰਨਾ ਕੁ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤ,
0: ਬੱਚਾ ਉਸਕਾ ਯੂਜ਼ ਟੂ ਹੋ ਗਿਆ ਨਾ।
1: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ,
0: ਜੀ ਜੀ ਜੀ,
1: ਅਗਲੇ ਹਿੱਸੇ ਦੇ ਵਿੱਚ ਆ ਕੇ,
0: ਅਸੀਂ ਪੈਸੇ ਲੈ ਕੇ ਆਏ,
1: ਹਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਤੁਹਾਡੇ ਨਾਲ ਕਰਾਂਗੇ। ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ, ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ, ਵੇਖੋ
0: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ, ਉਹਨੂੰ ਪੈਸਾ ਕਮਾਉਣ 'ਚ
1: ਮਿਡਲ ਕੈਟੇਗਰੀ ਮਤਲਬ ਜਿਹੜੀਆਂ ਆਪਾਂ ਤਿੰਨ ਕੈਟੇਗਰੀ ਗਿਣੀਆਂ, ਜਿਹਨਾਂ ਕੋਲ ਕਿਸੇ ਨੇ ਲਏ ਆ, ਸੇਫ
0: ਵੀ ਮੈਂ
1: ਸੇਫ ਖੇਡਣ ਵਾਲੇ,
0: ਮੈਨੂੰ ਉਸ ਪਤਾ ਲੈਣੇ ਦੀ ਹੈ ਨਹੀਂ,
1: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ, ਓਵਰਆਲ ਤੁਸੀਂ
0: ਕਿਹਾ ਪਤਾ ਕੋਈ ਦਲੇਰ ਆਦਮੀ ਆ ਜਾਵੇ ਭਾਈ ਮੈਨੂੰ ਉਸਕੇ ਦੇਣੇ ਆ ਔਰ ਮੈਂ ਦਿਊਂਗਾ ਜ਼ਰੂਰ,
1: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਤੇ ਇੱਕ ਦੋ ਬੰਦੇ ਆਏ, ਮਤਲਬ ਮੈਂ ਜਨੂਨ
0: जुबान है, जुबान अगर आप 6 साल लंबी कर लोगे उसका क्या फायदा, जुबान दे रहे भाई भी पूरी करो, अगले दिन जरूरत है, और जुबान दे रखी भाई देंगे तेरे पैसे, मरते को नहीं भाई है, और आप तो 6 साल ले गए बात ना।
1: नहीं ताड़ी गल बिल्कुल वाजिब है, जो तो तुम बहुत क्लोज हो ना, तुम भरा वागू हो तो तुम एक दूसरे की सिचुएशन का पता होंगे, मान लो जिन्ना चर मर्जी हो जाए हाँ, पर तुम पता वा भी वाकई बंदा तुम पता होना वाकई यार जैनुअन कंडीशन दे विच आ। तो एक चीज़ होर ते कम्यूनीकेशन ना छे, बंदे पता कितों चुभ दियाँ चीज़ा, जदों अगला ता हूँ फोन ही नहीं चुकता है ना, तुम तुम हम सदनों बुला ही गया, वह चीज़ बंदे ज़्यादा चुभदी है, पैसे ठगे दे।
0: ब्रेक से पहले मैं एक बात और याद आ गई, कई बार ना हम थोड़ा सा बंदे ने पहचानने में गलती कर दे, एक बार देखो अगर बंद किसी ने मजबूरी थी पैसे ले लिए, दोबारा वो किस मजबूरी से पैसे नहीं वापस कर रहा है, कोई दिक्कत होगी भाई, काम नहीं चल रहा, कुछ भी हो सके ना। तुम्हारे किसी रिश्तेदार ने किसी से ब्याजी पैसे दे दिए 1.5 लाख रुपया, और उसकी मेहनत उन्हें लालच दे दिया भाई आपको मैं ज़्यादा इंटरेस्ट दूंगा, मना बहुत जरूरी है भाई, मना पैसे दे दो, वो दे दिए पैसे, और 6 महीने हो गए, साल हो गए, बंदा पैसे नहीं मोड़ रहे वापस।
1: अच्छा।
0: फिर दोबारा आ गया उनके पास, मैं कहा जी मेरे पैसे कहाँ डूब गए थे किसी जगह में, लेकिन अब मेरा काम सही है, पर मैंने 1.5 लाख और चाहिए, मैं आपको 2% ऊपर से और दे दूंगा, पर इस बार मेरा काम अभी मैं आपको सारे के सारे वापस करके जाऊंगा, 1.5 भी ले गया, आया ही नहीं। जरूरत तो मना है 10,000 की, 8,000 हो गए, 2 की कमी पड़ रही है, आप दे दोगे तो मेरा काम हो जाएगा। आप सोचोगे यार अच्छा भाई इसकी जरूरत 10 की थी भाई, 8 इसने कहीं से कर लिए, मेरे 2 में कोई चक्कर नहीं, हालांकि जरूरत उसको 2 की आपकी।
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाने लई कॉल करो 0406-660-960 दे, या फिर विजिट करो bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM।

0: ਸਾਰੀ ਦੁਨੀਆਂ ਤੱਕ ਲਈ ਤੇਰੇ ਨੈਣਾ ਚੋਂ
1: ਆਏ ਹੋਏ ਕਿਹਦੇ ਨੈਣਾ ਚੋਂ ਤੱਕ ਲਈ ਆ
0: ਤੂੰ ਹੀ ਬੈਠਾ ਮੇਰੇ ਸਾਹਮਣੇ
1: ਸ਼ੁਕਰ ਹੈ ਮੇਰੇ ਨੈਣਾ ਜੋ ਵੀ ਕਿਸੇ ਨੇ ਕੋਈ ਚੱਕਿਆ
0: ਜੀ ਹਾਂਜੀ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਮੈਂ ਹੂੰ ਕ੍ਰਿਸ਼ਨਾ ਔਰ ਆਪ ਇਸ ਵਕਤ ਹਮਾਰੀ ਰੇਲ ਗਾਡੀ ਮੈਂ ਆਕਰ ਬੈਠ ਚੁੱਕੇ ਹੈ ਗਾਡੀ ਕਾ ਨਾਮ ਹੈ ਬੋਇਜ਼ ਮੀਟ ਅਪ ਕਿਵੇਂ ਬਲਕੀ ਰਾਜੀ ਠੀਕ ਠਾਕ
1: ਮੈਂ ਠੀਕ ਹੈ ਤੁਸੀਂ ਪੀਟੀ ਤੇ ਕੰਮ ਕਰਦੇ ਰਹੇ ਬਿਲਕੁਲ ਕਦੀ ਦੱਸਿਆ ਹੀ ਨਹੀਂ ਉਹ ਵੀ ਮਹਿਕਮੇ ਚ ਰਹੇ ਜੇ
0: ਹਾਂਜੀ ਹਾਂਜੀ ਮੈਂ ਇੱਕ ਸਾਬਕਾ ਰਹੇ ਆ ਨਾ ਸਾਡੇ ਕੀ ਕਹਿੰਦੇ ਆ ਚੀਫ ਮਿਨਿਸਟਰ ਸਾਹਿਬ ਉਹਨਾਂ ਤੋਂ ਲੈ ਕੇ ਥੋੜੀ ਇੰਸਪੀਰੇਸ਼ਨ ਮੈਂ ਹਰ ਤਰ੍ਹਾਂ ਦਾ ਕੰਮ
1: ਚੰਨੀ ਸਾਹਿਬ ਦੀ ਤਾਂ ਨਹੀਂ ਗੱਲ ਕਰਨ ਦੀ
0: ਮੈਂ ਹਰ ਤਰ੍ਹਾਂ
1: ਸਹੀ ਪਕੜੇ
0: ਸਹੀ ਪਕੜੇ ਆ 7 ਕਰੋੜ
1: ਏਦਾਂ ਨਾ ਕਹੋ ਐਤਕੀ ਦਬਦਬਾ ਬੜਾ ਜੀ ਉਹਨਾਂ ਦਾ
0: ਐਤਕੀ ਦਬਦਬਾ ਬੜਾ ਦਬਦਬਾ ਸਾਡੇ ਸਟੂਡੀਓ ਦੇ ਅੰਦਰ ਵੀ ਨਾ ਬਹੁਤ ਤਗੜਾ ਹੈ ਇਸ ਵਕਤ ਕਿਉਂਕਿ ਇੱਕ ਹੋਰ ਬੜੀ ਖਤਰਨਾਕ ਓਕੇ ਰਿਪੋਰਟ ਪਰਸਨੈਲਿਟੀ
1: ਤੁਸੀਂ ਤੇ ਐਂਡਰੋਨ ਦੇ ਜਿੱਦਾਂ ਕੋਈ ਸੱਪ ਆ ਗਿਆ ਹੁੰਦਾ
0: ਯਾਰ ਕਿਤੇ ਨਾ ਇਹ ਆਦਮੀ ਕਦੀ ਮੈਨੂੰ ਮੇਰੀ ਭੂਮਿਕਾ ਬਣਦੇ ਹੋਏ ਖਤਮ ਕਰਨ ਦਊਗਾ ਜਿਸ ਦਿਨ
1: ਇਹ ਕਿੱਦਾਂ ਦੀ ਭੂਮਿਕਾ ਬਣਨੀ
2: ਬਸ ਕਰ ਭਾਈ ਦਾ
1: ਹੋਰ ਉਹ ਆ ਗਿਆ ਵੀਰ ਆਪਣਾ ਹੋਰੀ ਭਾਜਾਲਾ ਆ ਗਿਆ ਕੋਈ
0: ਹਾਂਜੀ ਰਾਮ ਰਾਮ ਸਾਰੇ ਭਾਈਆਂ ਨੇ ਥੰਮ ਸੁਣਨ ਲੱਗ ਰਹੇ ਹੋ 1676 ਰੇਡੀਓ ਹਾਂਜੀ ਮਾਰੇ ਸਾਥ ਤੂਰ ਸਾਹਿਬ ਆ ਗਏ ਹੈ ਔਰ ਮੇਰੀ ਹਰਿਆਣਵੀ ਬਾਏ ਬਾਏ ਟਾਟਾ ਹੋ ਗਈ ਹੈ ਤੁਮ ਕੈਸਾ ਸੇ
2: ਸਰ ਕ੍ਰਿਸ਼ਨਾ ਭਾਈ ਕੀ ਹਾਲ ਹੈ ਤੇਰੇ ਬੜੇ ਭਾਈ
1: ਸਾਹਿਬ
2: ਭਾਸ਼ਾ ਹੀ ਬੜੀ ਵਧੀਆ ਇਸ ਮੇਂ ਭਾਈ ਸਾਹਿਬ ਬੋਲਤੇ ਹੈ
0: ਬਲੀ ਦੂਸਰੀ ਵਾਰੀ ਹੋ ਗਿਆ ਇੱਜ਼ਤ ਮਿਲ ਰਹੀ ਹੈ ਤੂੰ ਤੂੰ ਇਹੀ ਸ਼ੋਅ ਕਰਿਆ
2: ਯੋ ਬਿਮਾਰ ਚੱਲ ਰਿਹਾ ਭਾਈ ਸਾਹਿਬ ਕੋਈ ਹਜਮ ਨਹੀਂ ਹੋ ਰਹੀ ਕਿ ਚੀਜ਼
1: ਭਰਾਵਾ ਉਹ ਵਾਲਾ ਬਿਮਾਰ ਨਹੀਂ
0: ਸਰਦੀ ਬਹੁਤ ਹੈ ਬਈ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਸਾਰੇ ਪਹਿਲੇ ਮੈਂ ਦੱਸ ਦਵਾਂ ਕਿ ਜੇ ਤੁਸੀਂ ਅੱਜ ਫਿਲਹਾਲ 4 ਜੂਨ ਨੂੰ ਦੁਪਹਿਰ ਦੇ 1:11 ਤੇ ਸੁਣਦੇ ਪਏ ਹੋ ਤਾਂ ਇਹ ਲਾਈਵ ਹੈ ਤੇ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਾਂ ਪੜ੍ਹਦੇ ਰਵਾਂਗੇ ਕੋਈ ਗਾਣੇ ਦੀ ਰਿਕੁਐਸਟ ਹੋਵੇ ਵੀ ਦੱਸ ਸਕਦੇ ਹੋ ਅੱਜ ਅਸੀਂ ਗੱਲਬਾਤ ਕੀਤੀ ਸੀਗੀ ਮੇਨ ਮੁੱਦਾ ਸੀਗਾ ਸਾਡਾ ਯੋਲੋ ਦਾ ਤੁਸੀਂ ਪਹਿਲੇ ਸੁਣਿਆ ਹੋਣਾ ਹੁਣ ਆਪਾਂ ਉਹਦੀ ਇੱਕ ਛੋਟੀ ਜਿਹੀ ਬ੍ਰਾਂਚ ਮੈਂ ਕੱਟ ਕੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਦੋ ਬਹੁਤ ਹੀ ਜ਼ਿਆਦਾ ਐਕਸਪਰਟ ਲੋਕ ਬੈਠੇ ਹੋਏ ਨੇ
1: ਯਾਰ ਅਸੀਂ ਆਪਣਾ ਨਹੀਂ ਕੁਝ ਕਰ ਸਕਦੇ ਲੋਕਾਂ ਦਾ ਕੀ ਕਰਾਂਗੇ ਭਾਈ ਮੈਂ ਤਾਂ ਆਪਣਾ ਮੇਰਾ ਕੋਈ ਨਹੀਂ
0: ਸੋ
1: ਯਾਰ ਵੀਰ ਇੱਕ ਮਿੰਟ ਬਦਲ ਨਹੀਂ ਸਕਦਾ ਸਿਸਟਮ
2: ਭਾਈ ਸਾਹਿਬ ਮੈਂ ਨਹੀਂ ਬਦਲਦਾ
1: ਇਹਦੇ ਕਿ
2: ਜਿਤਨਾ ਮਰਜ਼ੀ ਜ਼ੋਰ ਲਗਾ ਲਈਏ
1: ਐਡਜਸਟ ਕਰਨਾ ਪੈਣਾ
0: ਸੋ ਆਪਣੇ ਆਡੀਓ ਸਬ ਟਾਈਟਲ ਔਨ ਰੱਖਿਓ ਤੇ ਅੱਜ ਦੀ ਗੱਲਬਾਤ ਹੋਣ ਲੱਗੀ ਆ ਕਿਸ਼ਤਾਂ ਬਹੁਤ ਨੇ ਯਾਰ ਇਟਸ ਟੂ ਹਾਰਡ ਟੂ ਮੇਕ ਮਨੀ ਕੀ ਕੀਤਾ ਜਾਏ ਇਸ ਕਰਕੇ ਅਸੀਂ ਤੂਰ ਸਾਹਿਬ ਨੂੰ ਨਾਲ ਲੈ ਕੇ ਆਏ ਕਿਉਂਕਿ ਸਾਨੂੰ ਸੁਣਿਆ ਜਾਏ ਤੂਰ ਸਾਹਿਬ ਦੀ ਮਾਲੀ ਹਾਲਤ ਸਾਡੇ ਨਾਲ ਤਾਂ ਐਟਲੀਸਟ
2: ਲੋਨ ਕਰਾਉਂਦੇ
1: ਸਾਨੂੰ
2: ਕਿਸ਼ਤਾਂ ਬਹੁਤ ਤੇਰੇ ਭੋਗੀ ਕੌਣ ਸੀ ਬਾਤ ਕਰ ਰਿਹਾ ਇੱਕ ਬੰਦਾ ਦੂਸਰੇ ਤੇ ਕਹਿ ਰਿਹਾ ਤੈਨੂੰ ਕਹਤਾ ਨਾ ਪਤਾ ਹੈ ਮਾਰੇ ਪੂਰਵਜ ਬੰਦਰ ਤੇ ਉਹਨੂੰ ਕਹ ਬਾਈ ਤੇਰੇ ਪਰਿਵਾਰ ਕਾ ਮਸਲਾ ਮੇਰਾ ਨਹੀਂ ਹੈ ਮਾਲੀ ਹਾਲ ਤਿਆਰੀ ਖਰਾਬ ਹੋ ਸਕਾ ਭਾਈ ਅਮਰੀ ਠੀਕ ਚੱਲ ਰਹੀ
0: ਪਰ ਪੁਆਇੰਟ ਤੇ ਆਓ ਪੁਆਇੰਟ ਤੋਂ ਹਰ ਵਾਰ ਦਾ ਗਾਇਜ਼ ਇੱਕ ਤਾਂ ਮੈਂ ਮੋਨੀਟਰ ਬਣ ਜਾਂਦਾ ਪਤਾ ਨਹੀਂ ਸ਼ੋਅ ਦੇ ਉੱਪਰ ਕਿਉਂ ਗੱਲਬਾਤ ਇਹ ਅੱਜ ਦੀ ਕਿ ਦੱਸੋ ਤੂਰ ਸਾਹਿਬ ਕਿ ਕਿਸ਼ਤਾਂ ਦਾ ਭਾਰ ਇੰਨਾ ਜ਼ਿਆਦਾ ਕਿ ਅਸੀਂ ਆਪਣੀ ਜਿਹੜੀ ਇੱਛਾਵਾਂ ਨੇ ਉਹ ਪੂਰੀਆਂ ਨਹੀਂ ਕਰ ਪਾ ਰਹੇ ਵੀ ਆਰ ਨੋਟ ਏਬਲ ਟੂ ਲਿਵ ਆਰ ਲਾਈਫ ਟੂ ਦਾ ਫੁਲੈਸਟ ਕਿਆ ਵਿਚਾਰ ਹੈ ਤੁਹਾਰੇ
2: ਅਰੇ ਇੱਛਾਵਾਂ ਨਾਲ ਵੀ ਕਿਸ਼ਤਾਂ ਮੈਂ ਪੂਰੀ ਕਰ ਲਿਓ ਕਿਸੇ ਨੇ ਕਿਹਾ ਇੱਛਾਵਾਂ ਅੱਜ ਪੂਰੀ ਕਰ ਕਿਸ਼ਤਾਂ ਮੈਂ ਕਰ
1: ਸਕਾਂ
2: ਮੈਂ ਤਾਂ ਨਿਊ ਸੋਚ ਰਿਹਾ ਥੰਮ ਦੋਨਾਂ ਨੇ ਪ੍ਰੋਗਰਾਮ ਕਰਿਆ ਥੰਮ ਨੇ ਕਰਿਆ ਔਰ ਰਣਜੋਤ ਭਾਜੀ ਨੇ ਦੋਨਾਂ ਨੇ ਕਰਿਆ ਨਾ ਲਿਸਨ ਜਿੱਥੇ ਮਾਰੇ ਸੁਣਨੇ ਵਾਲੇ ਨਾ ਇੱਕਦਮ ਜਦ ਪ੍ਰੋਗਰਾਮ ਖਤਮ ਹੋਏਗਾ ਨਾ ਬੜੇ ਆਰਾਮ ਤੇ ਬੈਠਾਂਗੇ ਸ਼ੁਕਰ ਯਾਰ ਬਾਈ ਕਿਸ਼ਤ ਵਾਲਾ ਪ੍ਰੋਗਰਾਮ ਖਤਮ ਹੋਇਆ ਟੈਨਸ਼ਨ ਦੇ ਰਹੇ ਤੇ ਫਿਰ ਸ਼ੁਰੂ ਕਰ ਲਈਆ ਬਾਈ ਇਹ ਵੀ ਕਿਸ਼ਤਾਂ ਬਾਅਦ ਯਾਦ ਆ ਗਈ ਲੋਕਾਂ ਨੂੰ ਕਿਸ਼ਤਾਂ ਪਰ ਰਲੀ ਫੜੀ ਬਾਈ
0: ਸਾਡੇ ਮਨ ਦੇ ਗੁਬਾਰ ਅਸੀਂ ਕੱਢਣ ਆ ਗਏ ਗਾਇਸ ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ ਸਾਨੂੰ ਮੈਸੇਜ ਭੇਜ ਦੋ ਪਰਮ ਜੀ ਵੱਲੋਂ ਸਾਨੂੰ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ ਤੇ ਜੱਸੀ ਚੌਧਰੀ ਜੀ ਵੱਲੋਂ ਰਾਮ ਰਾਮ ਭਾਈਓ ਨਾਈਸ ਸ਼ੋ ਫੁੱਲ ਇੰਜੋਏ ਵੀ
1: ਆ ਮੈਂ ਸ਼ਾਇਦ ਤੁਹਾਨੂੰ ਕਿਸ਼ਤ ਜੀ ਸਵਾਤ ਆ ਗਏ ਨੇ
2: ਚੌਧਰੀ ਸਾਹਿਬ
0: ਤੋਂ ਥਾਰੀ ਰਾਮ ਰਾਮ ਕਬੂਲ ਅੱਜ ਤੇ ਨਾਲ ਨਾਲ ਤੁਸੀਂ ਆਪਣੇ ਫੇਵਰੇਟ ਗਾਣੇ ਦੀ ਸਾਂਝ ਵੀ ਪਾਉਣੀ ਹੈ ਸਾਡੇ ਨਾਲ ਕਿ ਕੋਈ ਗਾਣਾ ਸੁਣਨਾ ਚਾਹੁੰਦੇ ਸਾਨੂੰ ਦੱਸਿਓ ਜੇ ਸਾਡੀ ਤੇ ਤੁਹਾਡੀ ਸੋਚ ਮਿਲੇਗੀ ਤਾਂ ਫਿਰ ਆਪਾਂ ਤੂਰ ਸਾਹਿਬ ਤੋਂ ਐਕਸੈਪਟੈਂਸ ਲਵਾਂਗੇ
2: ਖਾਬ ਮੈਂ ਬੈਠੇ ਹੋ ਮਾਰੀ ਪਰਮਿਸ਼ਨ ਲਿਓਗੇ
1: ਤਾਂ ਤੂਰ ਸਾਹਿਬ ਤੋਂ ਆਪਾਂ ਪੁੱਛਣਾ ਵੀ ਆ ਕਿਉਂਕਿ ਇਹ ਥੋੜੇ ਹੁਣ
3: ਓਲਡ ਤੇ ਨਹੀਂ ਕਹਾਂਗੇ ਆਪਾਂ, ਬਿਗ ਬੋਏ ਨੇ, ਐਕਸਪੀਰੀਅੰਸ ਹੋ ਗਏ ਨੇ,
0: ਬਿਗ ਬੋਏ ਨੇ ਨਾ, ਬੋਇਜ਼ ਮੀਟ ਅਪ ਤੇ ਇਹ ਬਿਗ ਬੋਏ ਨੇ,
1: ਕਿਸ ਬਾਤ ਦਾ,
3: ਪਹਿਲਾਂ ਵੀ ਤੂਰ ਸਾਹਿਬ ਇੰਨੀਆਂ ਕਿਸ਼ਤਾਂ ਹੁੰਦੀਆਂ ਸੀ ਕਿ ਹੁਣ ਜ਼ਿਆਦਾ ਹੋ ਗਈਆਂ,
2: ਇਹ ਜ਼ਿਆਦਾ ਹੋ ਗਈ,
3: ਅਬ ਜ਼ਿਆਦਾ ਹੋ ਗਈ ਨਾ,
2: ਇਹ ਜ਼ਿਆਦਾ ਹੋ ਗਈ,
3: ਓ ਮਾਈ ਗੋਡ,
0: ਹਮ ਯਹੀ ਸੁਣਨੇ ਕੇ ਲੀਏ ਬੈਠ,
2: ਕਰਨ ਹੀ ਹੈ ਨਾ ਭਾਈ, ਹਮ ਆਪਣਾ ਆਸ ਪਾਸ ਦੇਖ ਰਹੇ ਹਾਂ, ਲੋਕ ਤਰੱਕੀ ਕਰ ਰਹੇ ਆ, ਉਹ ਕਿਸ ਤਰ੍ਹਾਂ ਤਰੱਕੀ ਕਰ ਰਹੇ ਆ ਉਸ ਪਰ ਨਹੀਂ ਜਾ ਰਹੇ ਹਮ, ਮੈਨੂੰ ਲੱਗ ਰਿਹਾ ਯਾਰ ਮੇਰੇ ਕੋਲ ਵੱਡੀ ਗਾੜੀ ਹੋ, ਮੇਰਾ ਵੀ ਘਰ ਹੋ, ਕੁਛ ਲੋਕ ਇਸ ਤਰ੍ਹਾਂ ਮੇਰੇ ਜੈਸਾ ਜ਼ਿਆਦਾ ਸਟ੍ਰੈਸ ਲੈ ਜਾ, ਯਾਰ ਇਤਨਾ ਟਾਈਮ ਹੋ ਗਿਆ ਆਸਟ੍ਰੇਲੀਆ ਆਏ ਨੂੰ, ਇਹ ਵੀ ਤਾਂ ਕੁਛ ਘਰ ਨਹੀਂ ਲਿਆ, ਇਹ ਵੀ ਤੱਕ ਯਾਹ ਨਹੀਂ ਕੀਆ, ਵਾਹ ਨਹੀਂ ਕੀਆ, ਯਾਹ ਵਾਹ ਕੇ ਚੱਕਰ ਮਾ ਨਾ, ਦੂਸਰਾ ਕਿਸ਼ਤਾਂ ਦੇਣ ਵਾਲੇ ਵੀ ਬੜਾ ਆਸਾਨ ਕਰਦੀ ਹੈ, ਕਹਾਂ ਭਾਈ ਸਭ ਕੁਛ ਨਹੀਂ ਕਰਨਾ, ਆਪਣੇ ਦੋ ਚੀਜ਼ਾਂ ਦੇਣੀ, ਆਪਕਾ ਲੋਨ ਠਾ ਪੜਿਆ ਲੈ ਜੋ,
0: ਇਹ ਬੜਾ ਯਾਰ
2: ਗਰ ਆਟਕਾ ਬੋਲ ਰਹੇ ਭਾਈ ਸਾਹਿਬ, ਲੈ ਲੈ ਪੈਸੇ, ਤੂੰ ਮਨਾ ਥੋੜੀ ਕਰੇਗਾ ਬੰਦਾ, ਤਾਂ ਲੈ ਲਈ ਆ, ਉਸ ਤੋਂ ਬਾਅਦ ਮੈਂ ਪਿੱਛਾ ਵੀ ਕਿਸ਼ਤਾਂ ਵੀ ਦੇ,
0: ਉਹ ਵੀ ਬਹੁਤ ਹੈ ਨਾ, ਆਫਟਰ ਪੇ ਵਗੈਰਾ, ਮਤਲਬ ਉਹ ਤਾਂ ਦੇ ਆਰ ਆਲਵੇਜ਼ ਬਿਹਾਈਂਡ ਯੂ, ਕਿ ਲੈ ਵੀ ਤੂੰ 500 ਤੋਂ ਲੈ, 1000 ਦੀ ਤੇਰੀ ਲਿਮਿਟ, 1000 ਤੋਂ ਨਾਲ ਹੀ 2000, 2 ਤੋਂ 4 ਬੜੀ ਸਪੀਡ ਖਿੱਚ ਲੈ,
1: ਨਹੀਂ ਇਹ ਤਾਂ ਗੱਲ ਹੈ, ਇਹ ਆਪ ਤੋਂ ਭੁੱਖ ਲਗਵਾਈ ਦੀ,
3: ਲੋਨ ਨਹੀਂ ਵੀ ਹੋਣਾ, ਐਵੇਂ ਐਪਲੀਕੇਸ਼ਨ ਜੀ ਲਾ ਕੇ ਰੱਖ ਦਿੰਦੇ ਤੁਹਾਡੇ, ਐਵੇਂ ਬੀਡਿੰਗ ਚ ਪਾ ਛੱਡਦੇ, ਕੋਈ ਨੀ 2 ਮਹੀਨੇ ਹੋ ਜੂ,
2: ਕੋਈ ਲੋਨ ਉਤਾਰ ਵੀ ਦੋਗੇ ਨਾ ਜੀ, ਉਸਕੇ 1 ਮਹੀਨੇ ਬਾਅਦ ਆਪਕੇ ਪਾਸ ਇਤਨੇ ਆਪਸ਼ਨ ਆਏਗੇ ਵੀ ਆਪਕਾ ਦੂਸਰਾ ਲੋਨ ਵੀ ਤਿਆਰ ਪੜਾ ਜੀ, ਆਪਨੇ ਅਗਰ ਦੇਰ ਕਰਦੀ ਨਾ, ਪਤਾ ਨੀ ਦੁਨੀਆ ਲੁੱਟ ਜਾਏਗੀ ਜੀ, ਲੈ ਲਓ ਫਟਾ ਫਟਾ,
3: ਬਾਇਜ਼ ਮਾਰਕੀਟ
2: ਕੁਛ ਵੀ ਹੋ ਸਕਦਾ,
3: ਨੈਗੇਟਿਵ ਗੇਰਿੰਗ ਹੈ,
2: ਓ ਮਾਈ ਗੋਡ,
3: ਸੀ ਇੰਟੈਲੀਜੈਂਟ,
2: ਅਰੇ ਬਸ ਇਤਨੀ ਨਹੀਂ ਵੈ, ਇਤਨਾ ਜ਼ਿਆਦਾ ਨਹੀਂ ਸੋਚਦੇ ਹਾਂ ਬਾਈ, ਯੋ ਪੈਸੇ ਪੜੇ ਯੋ ਲੈ ਲਿਆ,
3: ਆਪਣੇ ਤਾਂ ਕੀ ਸੋਚ ਰਹੇ ਆਪਕੋ, ਤਾਂ ਮੈਂ ਕੀ ਵਿਦਾਂ,
2: ਅਰੇ ਇਤਨਾ ਨਹੀਂ ਬੋਲਿਆ ਕਰਦੇ, ਰੇਡੀਓ ਪੈ ਕਾ ਹੈ,
0: ਅਗਰ ਮੈਂ ਆਪਕਾ ਬਤਾ ਦਿਆ,
2: ਹਰ ਆਦਮੀ ਕਾ, ਹਰ ਆਦਮੀ ਕਾ ਕਰਟਨ ਹੋਆ ਪਰਦਾ,
0: ਕਰਟਨ
2: ਹੋਆ ਬਾਈ,
0: ਕਰਟਨ ਬੋਇਸ,
3: ਕਰਟਨ ਤਾਂ ਹੁੰਦਾ ਹੀ ਹੈ ਬਈ,
0: ਕਰਟਨ ਰੱਖੋ ਬਈ, ਪਰਦੇ ਸਾਰੀ ਜ਼ਰੂਰੀ ਹੈ,
3: ਲੇਕਿਨ ਆਪਕਾ ਰੈੱਡ ਕਲਰ ਕਾ,
0: ਕਿਆ ਕਰਟਨ,
3: ਹਾਂਜੀ ਹਾਂਜੀ, ਫੇਰ ਠੀਕ, ਮਰ ਤੋਂ ਮੈਂ ਕੋਰ
2: ਤੋਂ ਸਾਂਸ ਤੋਂ ਪੈਦਾ ਨਹੀਂ ਹੋਣਾ ਬਾਈ, ਮਰ ਤੋਂ ਸਾਂਸ ਵੀ ਕਿਸ਼ਤਾਂ ਵਿੱਚ ਚੱਲਾ,
0: ਸਾਂਸ ਵੀ ਕਿਸ਼ਤਾਂ, ਹਾਂ ਅਨੁਲੋਮ ਵਿਲੋਮ ਕਿਆ ਕਰੋ, ਆਪਕੀ ਨਾ ਅਸਥਮਾ ਕੀ ਪ੍ਰੋਬਲਮ ਚਲੇ ਜਾਏਗੀ, ਤੋ ਕੈਸੇ ਕਰੇਂਗੇ, ਮਤਲਬ ਅੱਖ, ਤੁਸੀਂ ਅੱਖ ਨੀ ਛੋਟੀ ਕਰਨੀ, ਗੱਲ
2: ਆਰਾਮ ਲੋਮ ਵਿਲੋਮ ਕਰ ਲਿਆ ਕਰੋ, ਤਾਰੀ ਸਿਹਤ ਠੀਕ ਰਹਾ ਗਈ, ਕੌਣ ਸੀ ਬੜੀ ਬਾਤ ਹੈ,
3: ਇਹ ਤਾਂ ਸਟ੍ਰੇਟ ਫਾਰਵਰਡ ਬਾਬਾ ਲੱਗ
0: ਰਿਹਾ,
2: ਕਿਆ ਬਾਤ ਕਰ ਰਿਹਾ
0: ਬਾਬਾ ਜੀ, ਸਟ੍ਰੇਟ
3: ਬਾਬਾ ਜੀ, ਲੱਲੀ ਬਹੁਤ
0: ਕਰਾਤੇ ਬਾਬਾ ਜੀ, ਲੱਲੀ ਲੱਲੀ, ਹਾਂ ਰਿਟਰਨ ਆਫ ਲੱਲੀ ਗਾਇਜ਼, ਜਿਹਨਾਂ ਨੂੰ ਨਹੀਂ ਪਤਾ ਸਾਨੂੰ ਮਤਲਬ ਦੱਸੋ, ਲੱਲੀ ਦਾ ਬੜੀ ਮਾਝੇ ਵਾਲੇ ਕਹਿੰਦੇ ਬਹੁਤ ਲੱਲੀ ਕਰਾਉਂਦੇ ਆ, ਹੁੰਦਾ ਕੀ ਹੈ ਸਾਨੂੰ ਨਹੀਂ ਪਤਾ ਬਾਈ, ਕੀ
3: ਆਪਣਾ ਤੂਰ ਬਾਈ ਨੂੰ ਪੁੱਛਦੇ, ਤੂਰ ਬਾਈ ਬਤਾਓ ਹਮੇ ਹਰਿਆਣਵੀ ਮੈਂ,
2: ਲੱਲੀ ਕਿਸ ਨੂੰ ਕਹਵੇ,
0: ਸੁਣਿਆ
3: ਪਹਿਲੀ ਵਾਰ,
0: ਇਹ ਪਤਾ ਨੀ ਯਾਰ, ਬਸ ਇਹ ਸਾਡੇ ਦੁਆਬੇ ਵਾਲਿਆਂ ਚ ਹੀ ਹੈ ਕਿ ਸਿੱਧੀ ਸ਼ਬਦੀ ਜੀ ਬਸ ਪੰਜਾਬੀ ਬੋਲ ਲੈਂਦੇ ਆ ਆਪਾਂ, ਇੱਧਰ ਲੱਲੀ ਉੱਥੇ ਤਾਰਾ ਮਾਰਾ ਲੱਗਾ ਪਿਆ, ਸਮਝ ਨੀ ਆ ਰਿਹਾ ਹੋ ਕੀ ਰਿਹਾ,
2: ਬੜੀਆ ਬਾਤ ਹੈ ਭਾਈ ਸਾਹਿਬ,
3: ਹਾਂ ਲੱਲੀ ਪੈਰ ਬਿੰਦੀ ਲਾ ਬੋਲੇ, ਇਹ ਪਤਾ
2: ਮੰਨਾ ਸਮਝ ਰਹੀ ਮੈਂ ਨਾ ਬੋਲੇ, ਬਸ ਆਮ ਤਾਂ ਨਹੀਂ ਕਰਾਂਗੇ ਬਾਈ,
0: ਵੈਰੀ ਗੁੱਡ, ਵੈਰੀ ਗੁੱਡ,
3: ਸਿਆਣਾ ਲੱਗ ਰਿਹਾ
2: ਭਾਈ, ਸਭ ਥਾਰੇ ਮਾਰੇ ਮੈਂ, ਥਾਰੇ ਲਿਸਨਰ ਬਹੁਤ ਹੈ ਐਸੇ,
0: ਥਾਰੇ ਲਈ ਸ਼ਬਦ ਯਾਰ, ਉਸ ਦਿਨ ਤੁਸੀਂ ਇੱਕ ਉਹ ਕੀਤਾ ਨਾ ਸ਼ੋਅ ਦਾ ਨਾ, ਪੰਜਾਬੀ ਵਰਡਸ ਬੋਲਦੇ ਸੀਗੇ ਤੁਸੀਂ, ਕਿਹੜੇ ਕਿਹੜੇ ਸੀਗੇ ਯਾਦ ਆ ਤੁਹਾਨੂੰ, ਕਿਹੜੇ ਕਿਹੜੇ ਵਰਡ ਬੋਲੇ ਸੀ,
2: ਮੰਗਲਵਾਰ ਕਰਕੇ, ਹਾਂ
0: ਹਾਂ ਹਾਂ ਹਾਂ,
2: ਉਸ ਮੈਂ ਇੱਕ ਵਰਡ ਤਾਂ ਚੇਡਾ,
0: ਉਹ ਨਾ ਸਾਰੇ ਇਸ ਤਰ੍ਹਾਂ ਲੱਗਦੇ ਸੀਗੇ ਵਰਡ ਜੀ ਨਾ, ਕਿਸੇ ਗੈਂਗ ਦੇ ਮੈਂਬਰਾਂ ਦੇ ਨਾਮ ਹੁੰਦੇ, ਮੈਨੂੰ ਸ਼ਾਹਰੁਖ ਖਾਨ ਦੀ ਫਿਲਮ ਯਾਦ ਆ ਗਈ, ਜੋਸ਼ ਹੋਣੀ ਸੀ ਈਗਲ ਗੈਂਗ, ਇਸ ਤਰ੍ਹਾਂ ਚੇਡਾ, ਹੋਰ ਕੀ ਸੀਗਾ ਨਾਮ,
2: ਬੀੜਾ,
0: ਬੀੜਾ, ਬੀੜਾ,
3: ਜਿੱਦਾਂ ਪੁਰਾਣੇ ਨੀ ਹੋ ਗਏ ਹੁੰਦੇ ਗੈਂਗਸਟਰ, ਹੁਣ
0: ਟੰਮਣਾ, ਟੰਮਣੇ ਨੂੰ ਕਹਿ ਦੇ ਬੰਦੂਕਾਂ ਲੈ ਆਵੇ, ਓਏ ਕਿਸ਼ਤਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਗਾਇਸ, ਬਹੁਤ ਜ਼ਰੂਰੀ ਹੈ
3: ਯਾਰ, ਅੱਗੇ ਤੋਂ ਮਾਈਕ ਇੱਕ ਹੋਰ ਰੱਖਿਓ ਨਾਲ,
0: ਆਹੋ ਸਹੀ ਗੱਲ, ਉਹ ਹੋਰ ਤੁਹਾਨੂੰ ਖਾਂਸੀ ਨਾ ਦੇ ਪਿਆ, ਅਗਲਾ
2: ਇੱਕ ਸਿੱਖ ਇੱਕ ਸਿੱਖਨੈਸ, ਦੋ ਵਾਰ
3: ਉਹ ਮੈਨੂੰ ਇਹਨਾਂ ਦਾ ਟੈਟੂ ਵੇ ਵੇ ਕੇ ਹੋਰ ਤਰ੍ਹਾਂ ਹੋਣ ਡਿਆ,
0: ਕਿਆ ਟੈਟੂ ਬਣਾਇਆ,
2: ਕਿਆ ਦੇਖਿਆ ਟੈਟੂ, ਜਿਸ ਤਰ੍ਹਾਂ ਬੇਲਣਾ ਮਾਰਾ ਗਈ, ਅੱਗਾ ਕਰ ਦੇਗਾ ਬਾਜੀ, ਨਾਮ ਪੜ੍ਹ ਕੇ
0: ਅਮਰਿੰਦਰ ਗਿੱਲ ਵਾਲੀ ਗੱਲ ਹੋ ਗਈ ਨਾ, ਕਿ ਉਹ ਤੇਰਾ ਨਾਂ ਲਿਖਾਇਆ ਮੈਂ ਗੁੱਟ ਤੇ, ਇੱਦਾਂ ਗਾਣਾ ਨਾ ਅੱਖਰ ਦੇ ਅੰਦਰ ਆਉਂਦਾ ਨਾ, ਆਪਾਂ ਫਿਰ ਅੱਜ ਅੱਖਰ ਵੀ ਸੁਣਾਂਗੇ ਬਾਈ
2: ਓਏ ਹੋਏ ਹੋਏ
0: ਅੱਜ ਅੱਖਰ ਤੇ ਸੁਣਾਂਗੇ ਤੇ ਤੁਸੀਂ ਵੀ ਦੱਸੋ ਕੋਈ ਗਾਣਾ
3: ਸੁਣਾਓ ਬਾਈ
0: ਜਾਂ ਕੋਈ ਸੁਣਨਾ ਚਾਹੁੰਦੇ ਹੋ ਦੱਸੋ ਇੱਕ ਗਾਣੇ ਦੀ ਆ ਗਈ ਹੈ ਬਾਈ ਸਾਨੂੰ ਅੱਛਾ
3: ਕੀ ਆ ਗਈ ਤੁਹਾਨੂੰ
0: ਰਿਕੁਐਸਟ ਹੈ ਜੀ ਭਾਂਗ ਰਗੜ ਕੇ ਪੀਆ ਕਰੂੰ ਇਹ ਜੀ ਗਾਣਾ ਤੂੰ ਰਾਜਾ ਕੀ ਰਾਜ ਦੁਲਾਰੀ
3: ਅੱਛਾ ਮੈਨੂੰ ਲੱਗਾ ਸੁਲਤਾਨ
0: ਮੈਂ ਕੁੰਡੀ ਸੁੱਟੇ ਵਾਲਾ ਸੂੰ ਭਾਂਗ ਰਗੜ ਕੇ ਪੀਆ ਕਰੂੰ ਮੈਂ ਸੁਣੋਗੇ ਨਾ ਤੁਸੀਂ ਇਸ ਤਰ੍ਹਾਂ ਸੁਣਨਾ ਕਿ ਜਦੋਂ ਮਾਂ ਪਾਰਵਤੀ ਨਾ ਸ਼ਿਵ ਜੀ ਨੂੰ ਜਾ ਕਹਿੰਦੇ ਰਹਿੰਦੇ ਕਿ ਯਾਰ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੀਦਾ ਸ਼ਿਵ ਜੀ ਵਾਜ਼ ਲਾਈਕ ਕਿ ਮੈਂ ਨੀ ਕਰਾਉਣਾ ਬਈ ਵਿਆਹ ਕਿ ਮੈਂ ਬੜੀ ਮੇਰੀ ਰਫ ਟਫ ਲਾਈਫ ਹੈ ਸੋ ਉਹ ਵਾਲੀ ਵਾਰਤਾਲਾਪ ਹੈ ਤੁਹਾਨੂੰ ਸੁਣਾ ਵੀ ਦਿੰਦੇ ਨਾਲੇ ਇੱਕ ਹਨਾ ਉਹ ਵੀ ਪੁੱਗ ਜਾਏਗਾ ਸਾਡਾ ਡਿਮਾਂਡ ਜਿਹੜੀ
3: ਹੈ ਪਹਿਲਾਂ ਕਿਹੜਾ ਸੁਣਾਉਣ ਲੱਗੇ ਹੋ
0: ਅੱਖਰ ਕੀ ਹੈ ਨਹੀਂ ਉਹੀ ਪਹਿਲੇ ਸੁਣਾਉਂਦੇ ਆ ਕਿ ਦੇਖੋ ਜੋ ਸਰੋਤਿਆਂ ਵੱਲੋਂ ਆਇਆ ਹੋਈ ਜੀ ਤੇ ਇਸੇ ਕਰਕੇ ਜੀ ਆਪਣਾ ਜੱਸੀ ਚੌਧਰੀ ਜੀ ਦਾ ਗਾਣਾ ਆ ਰਿਹਾ ਜੀ

0: ब्याह करूं
1: क्या बात है, शाहूकार से ब्याह करवा ले। किसी ने जुड़वर से शादी करवा ले, मैं कैमरी वाला।
2: सही गल है।
1: तो आज ही मिलो, किस्ते मिलो गाड़ी बेचना दे भाई, गाड़ी मिल गई आसान किस्तों पे, कैमरी छोड़ो जो मर्जी ले लो भाई साहब।
3: जी जी जी, ऐसे ही हम प्रमोशन भी कर लेते हैं।
1: प्रमोशन कर,
3: गाड़ी हमारे पास है नहीं कोई भी, बस प्रमोशन ही कर रहे।
2: वेरी गुड वेरी गुड। जतेंद्र पाल सिंह जी कहते हैं, राम राम तूर साहब एंड कृष्णा जी, मॉर्निंग प्रोग्राम वॉज ग्रेट एंड कीप अप द सेम इज गो ग्रेट योलो योलो योलो हुई पई है भाई। योलो योलो
1: हाले करे हुई
2: पई है। ते अपना कवलजीत जी कहते हैं, सत श्रीकाल शो ऑलवेज गुड। हाँ जी हाँ जी, इतने बलकीरत भाजी आ जाने फिर साढ़े ना शो करने लिए वड्डे लोग।
1: ओह माय गॉश, आज तो बड़े अलग से मूड में फिर है बनी भाई सब।
2: एक गाना जेड़ा आपां सुनिया तूर साहब, जे डायसेक्ट करना होवे तुहानू की इहदे चो समझ आया, कोई एक अद्धी कोई लाइन जो सानू समझा सको कि यार आ बड़ी हाई लेवल पोएट्री सी या नथिंग।
1: बहुत बहुत सारी चीजें भाई साहब, कुछ चीजें ऐसी हैं जिसको आप अगर आपको उस भाषा का थोड़ा सा भी ज्ञान है तो आपको तो बहुत बढ़िया लगेगा, अदरवाइज म्यूजिक का एंजॉय करो और जो बोल रहे वोकैबुलरी उसका एंजॉय करो आप। जिसको समझ आ रही है उसके लिए तो बहुत बढ़िया, नहीं तो जो बोल रहा है उसमें एंजॉय करो। अरे भाई साहब साउथ अफ्रीका तरफ पंजाबी गाने में नाच रहे हैं, उन्होंने बस बीट देखा हुआ कौन सी चल रही है।
4: मेन तो एंजॉयमेंट ही है ना,
1: ये हरियाणा की जो मेन रागनी है वो भी सुना करो, उसमें भी बहुत मतलब टिपिकली जो लोग गीत बोलना करो उसने
2: टप्पे कह लेना जितना
1: टप्पे कह लो, लोग गीत कह लो उसके, बहुत बढ़िया हुआ तो भी सुनने वाले मजा आ जाए।
4: सुनेंगे कभी फ्री टाइम में,
1: जब मर्जी सुन ले भाई साहब, जब किस्त ना उतरे ना सुन ली।
2: जी सारे
4: जब किस्त हट जाएगी ना तब सुनेंगे।
2: यार साउथ इंडियन म्यूजिक भी बड़ा मजेदार होता है वैसे।
1: हाई
2: साउथ इंडियन म्यूजिक कोई बहुत मजेदार होता, कभी गाना सुनो ना जेड़ा हुन इना दे चीफ मिनिस्टर बने ने तमिलनाडु दे बने ना
1: विजय
2: विजय, उन्होंने गाना वाठी कमिंग
1: वाठी कमिंग
2: वाठी कमिंग, ओहो क्या मतलब बीट और समझता
1: उसमें क्या उसकी शब्द बोल कैसे हैं
2: ना, बोल पता ही नहीं बस म्यूजिक है
1: म्यूजिक,
2: क्योंकि उन्होंने भी टोल दी बीट बड़ी पिक्यूलर जी है, यूनिक जी है ना।
1: जिस तरह इसका गाना आया था ना सिंगा का, उसने वहां जाकर शूट कराया था साउथ इंडिया में बेस लेकर, उसका सबसे पहला गाना आया था सिंगा का।
4: सिंगा
1: उसने साउथ इंडियन बीट ली थी सारी, उसका पहला गाना वही उसकी बीट में था।
2: ओके
4: मुलादा वही सब तो ज्यादा मशहूर ही है ना,
1: जिसमें वो डॉन
4: उसके बाद फिर ओके रिपोर्टी
1: उसके बाद तो भाई किश्ता बढ़ गई होगी, उधर बिजी हो गया।
4: पंजाबी में बोलते हैं ना तप्पड़ रोलना,
2: इन्ने प्यार ना रास्ते कभी किसी ने तप्पड़ रोलना नहीं किया। तप्पड़ रोलना गाइस। तो फिर भाई तुसी भी सानू जेड़े सुन रहे हो भी दसो भाई कि तंग कीता पे थानू किश्ता ने भी बहुत ज्यादा, तो जे एदा की जे एदा पार भी की है ना, कि एक आप भी करता कि आप अपनी लाइफ में कमोडिटाइज भी बहुत करता है कि आप अपनी लोड़ दी चीजों बहुत ज्यादा है ना, ज्यादा लोड़ दी चीजा हो गई हुई अपने साढ़े लिए
4: लेकिन वो लाया अभी अभी शुरू किया है।
2: अच्छा उन्हें की
4: राज बनेगा अभी,
1: किस तरह बोल रहे हैं, इस तरह बोलते नहीं बहनो भाइयो आज आपके गांव में लगी है जेमिनी सर्कस।
2: देखिए आजकल एक म्यूजिशियन बड़ा मशहूर है ना, प्रिंस प्रिंस प्रिंस,
1: हमारे टाइम तो
4: प्रिंस डीजे थे सुने,
1: सम्राट शंकर।
2: हां मैं भी देखा
1: सम्राट शंकर, बड़ा पूरा थिएटर बुक हुआ करता भाई, गांव के गांव देखने जमा करा दे शंकर सम्राट का।
2: ਇਹ ਗੱਲ ਸਹੀ ਹੈ, ਗੱਲ ਸਹੀ ਹੈ। ਅੱਛਾ ਜਾਦੂਗਰ ਵਗੈਰਾ ਦੇ ਸ਼ੋਅ ਵਧੀਆ ਹੁੰਦੇ ਦੇਖਣ ਨੂੰ ਹਨਾ, ਇੱਥੇ ਆਉਂਦਾ ਨਹੀਂ ਯਾਰ ਕੋਈ, ਇੱਕ ਆਪਣੇ
4: ਆਉਂਦੇ ਆ ਯਾਰ
2: ਆਪਣੇ ਮਾਡਰਨ ਟਾਈਮ 'ਚ ਬਹੁਤ ਮਸ਼ਹੂਰ ਹੈ ਨਾ ਅਨਮੋਲ, ਉਹ ਅਸੀਂ ਮਿਸ ਕਰ ਗਏ ਇਸ ਵਾਰੀ ਵੇਖਣਾ।
4: ਹਾਂਜੀ ਉਹ
2: ਮੈਂਟਲਿਸਟ ਹੈ, ਪੜ੍ਹ ਇਸ ਦਿਮਾਗ ਪੜ੍ਹ ਕੇ ਦੱਸ ਦਿੰਦਾ ਕਿ ਤੁਹਾਡਾ ਪਾਸ ਕੋਡ ਕੀ ਹੈ ਜਾਂ ਫਿਰ ਤੁਹਾਡੇ ਕ੍ਰਸ਼ ਦਾ ਨਾਮ ਕੀ ਸੀਗਾ,
4: ਉਹਨੇ ਦੇ ਔਜਲੇ ਹੋਣਾ ਦਾ ਵੀ ਦੱਸਦਾ ਹੈ।
2: ਹਾਂ ਹਾਂ
4: ਮਤਲਬ ਨਾਈਸ ਵਾਹਵਾ ਚੱਲਣ ਦਿਆ,
1: ਯੋ ਬਤਾ ਸਕਾ ਵੀ ਯੋ ਕਿਸ਼ਤ ਉਤਰਾ ਗਈ ਕਿ ਨਹੀਂ ਉਤਰਾ ਗਈ,
2: ਇਹ ਤਾਂ ਮੁਸ਼ਕਿਲ ਹੈ ਉਹ ਤਾਂ ਵਿਚਾਰੇ।
4: ਮੈਂ ਇਹ ਤਾਂ ਉਹ ਖੁਦ ਫਸਾਉਗਾ
1: ਕਿਸ਼ਤ ਵਿੱਚ ਬਾਤ ਕਰੀ, ਕਿਸ਼ਤ ਵਾਲੀ ਜੋ ਚੀਜ਼ ਹੈ ਨਾ ਭਾਈ ਸਾਹਿਬ,
4: ਹਾਂਜੀ
1: ਜਾਂ ਖੂਬਸੂਰਤ ਵੀ ਹੈ ਔਰ ਬਸੂਰਤ ਵੀ ਹੈ।
4: ਓਕੇ
2: ਪਲੀਜ਼ ਐਕਸਪਲੇਨ।
1: ਖੂਬਸੂਰਤ ਇਸ ਕਰਕੇ ਆਇਆ ਵੀ ਰੱਬ ਖੁਦ ਦੇਖੋ ਵੀ ਜੋ ਚੀਜ਼ ਆਪਕੋ ਲਗਾ ਵੀ ਯਾਰ ਮੰਨ ਲਿਆ ਆਪਣੇ 10 ਲੱਖ ਦੀ ਗਾੜੀ ਲੈਣੀ ਹੈ, ਰੱਬ 10 ਲੱਖ ਪਹਿਲਾਂ ਆਪ ਪੈਦਾ ਕਰੋਗੇ ਕਮਾਓਗੇ ਕਹੀਂ ਕੁਛ ਬਣੇਗਾ ਫਿਰ ਆਪ ਜਾ ਕੇ ਗਾੜੀ ਲਓਗੇ, ਲੇਕਿਨ ਆਪਣੇ ਆਪਣਾ ਸਪਨਾ ਜੀਣਾ ਹੈ
2: ਔਰ
1: ਆਪਕੇ ਪਾਸ ਇਨਕਮ ਠੀਕ ਚੱਲ ਰਹੀ ਹੈ ਤਾਂ ਕਿਸ਼ਤਾਂ ਇੱਕ ਐਸੀ ਚੀਜ਼ ਹੈ ਵੀ ਆਪਕੋ ਉਹ ਚੀਜ਼ ਮਿਲ ਜਾਏਗੀ ਔਰ ਆਪ ਆਰਾਮ ਸੇ ਉਸਕੋ ਮੈਨੇਜ ਕਰੋ। ਲੇਕਿਨ ਉਸ ਮੈਨੇਜ ਕੇ ਚੱਕਰ ਮੇ ਨਾ ਇੱਕ ਚੀਜ਼ ਲੈ ਲਈ ਫਿਰ ਦੋ ਲੈ ਲਈ ਫਿਰ ਤਿੰਨ ਲੈ ਲਈ ਹਮਾਰੇ ਪੈਰ ਬੜੇ ਹੋ ਜਾ ਚਾਦਰ ਛੋਟੀ ਰਹਿ ਜਾ।
2: ਉਹ ਕਹਿੰਦੇ ਨਾ ਡੈਟ ਟ੍ਰੈਪ ਦੇ ਅੰਦਰ ਬੰਦਾ ਆ ਜਾਂਦਾ ਹੈ ਨਾ,
1: ਅਗਰ ਇਹ ਵੀ ਇੱਕ ਬੈਲੈਂਸ ਹੈ ਜਾਂ ਬੈਲੈਂਸ ਬਣਾਉਣਾ ਆ ਗਿਆ ਨਾ ਫਿਰ ਤਾਂ ਕਿਸ਼ਤਾਂ ਵਰਗੀ ਚੀਜ਼ ਕੋਈ ਨਹੀਂ ਬਾਈ, ਇਹ ਤਾਂ ਬਹੁਤ ਬੜੀ ਚੀਜ਼ ਹੈ। ਅਗਰ ਬੈਲੈਂਸ ਕਹੀਂ ਪੈਰ ਬੜੇ ਹੋ ਗਏ ਚਾਦਰ ਛੋਟੀ ਪਰ ਕਿਸੇ ਦੀ ਚਾਦਰ ਮਿਲਣੀ ਵੀ ਨਹੀਂ
2: ਆਰਥੋਡੋਕਸ ਜੇ ਸਨ। ਮੇਰੇ ਫਾਦਰ ਨੂੰ ਤਾਂ ਬਿਲਕੁਲ ਹੀ ਨਹੀਂ ਸ਼ੌਂਕ ਸੀਗਾ ਕਿ ਇੱਦਾਂ ਦੀ ਚੀਜ਼ ਗੱਲ ਪਾਣੀ ਨੀ, ਆਪਾਂ ਨਵੀਂ ਪਨੀਰੀ ਉੱਠੀ ਹਨਾ ਕਿ ਲੈਣੇ। ਤਾਂ ਉਹਨੇ ਇੱਕ ਸਿਕਸ਼ਾ ਦਿੱਤੀ ਸੀ ਕਿ ਕ੍ਰਿਸ਼ਨਾ ਖਰਚਾ ਕਰ ਇਹਦੇ ਤੋਂ 25% ਜੇ ਲੱਖ ਦਾ ਤਾਂ 25,000 ਜੇ 50,000 ਦਾ 12,500 ਕਿ ਕ੍ਰੈਡੀਬਿਲਟੀ ਵੀ ਵੱਧਦੀ ਹੈ। ਉਹ ਅਲਟੀਮੇਟਲੀ ਹੋਇਆ ਹੀ ਉਹ 3 ਸਾਲਾਂ ਦੇ ਅੰਦਰ ਮਤਲਬ ਮੈਨੂੰ ਜਿਹੜਾ ਜਿਸ ਬੈਂਕ ਨੇ 50,000 ਦਾ ਇਸ਼ੂ ਕੀਤਾ ਸੀ ਉਹੀ ਮੈਨੂੰ ਬਾਅਦ ਚੋਂ 5 ਲੱਖ ਦਾ ਵੀ ਉਹਨਾਂ ਨੇ ਇਸ਼ੂ ਕਰਤਾ। ਪਰ ਕਿਉਂ? ਕਿਉਂਕਿ ਮੈਂ ਉਹ ਚੀਜ਼ ਹੀ ਕਰਦਾ ਰਿਹਾ। ਪਰ ਫਿਰ ਉਹ ਡਿਸਿਪਲਿਨ ਕਿੰਨਾ ਔਖਾ ਕਿ ਇਹ ਜਾਣਨਾ ਕਿ ਯਾਰ 50 ਕਹਿ ਤੇ ਰਿਹਾ ਪਰ ਮੈਂ 12,000 ਹੀ ਕਰਨਾ।
4: ਨਹੀਂ ਇਹ ਤੇ ਔਖਾ ਕੰਮ ਹੈ ਕਿਉਂਕਿ ਜਦੋਂ ਸਾਹਮਣੇ ਦੇਖਦਾ ਹੋਵੇ ਫਿਰ ਬਦੋ ਬਦੀ ਬੰਦਾ ਵੱਧ ਕਰਦਾ।
2: ਤੇ ਹੁਣ ਮੈਂ ਸੋਚਦਾ ਸ਼ਾਇਦ ਥੋੜੀ ਜ਼ਿਆਦਾ ਛੋਟੀ ਉਮਰ ਸੀ ਕਿ ਆਈ ਵਾਸ ਕੁਆਇਟ ਯੰਗ ਉਸ ਹਿਸਾਬ ਨਾਲ, ਤੇ ਬੰਦਾ ਸ਼ਾਇਦ ਕਿਸੇ ਵੱਡੇ ਦੀ ਕਈ ਗੱਲ ਮੰਨਣੀ ਸ਼ੁਰੂ ਕਰਦਾ। ਹੁਣ ਥੋੜੇ ਜ਼ਿਆਦਾ ਅਡਲਟ ਜੇ ਹੋਏ ਆ ਸ਼ਾਇਦ ਅੱਜ ਮੇਰੇ ਕੋਲ 50,000 ਦਾ ਕਾਰਡ ਹੁੰਦਾ ਤੇ ਮੈਂ ਹੱਥ ਸ਼ਾਇਦ ਨਾ ਰੋਕ ਪਾਉਂਦਾ। ਮੈਂ 40-45 ਕਈ ਵਾਰੀ ਬੰਦਾ ਕਹਿੰਦਾ ਨਾ ਕਿ ਕਿਸ਼ਤ ਥੋੜੀ ਕਿਸ਼ਤ ਕਰਾ ਲਓ। ਪਹਿਲਾਂ ਤਾਂ ਇੰਡੀਆ 'ਚ ਤਾਂ ਕਿਸ਼ਤ ਨਹੀਂ ਹੁੰਦੀ ਹਨਾ, ਤੁਹਾਨੂੰ ਕਹਿਣਾ ਪੈਂਦਾ ਕਿ ਕਿਸ਼ਤ ਕਰ ਦਿਓ ਕ੍ਰੈਡਿਟ ਕਾਰਡ ਦੀ। ਫਿਰ ਹੌਲੀ ਹੌਲੀ ਬੰਦਾ ਡੈਟ ਟ੍ਰੈਪ 'ਚ ਡਿੱਗਦਾ ਜਾਂਦਾ ਹੈ।
4: ਪਰ ਇਹ ਤੁਹਾਨੂੰ ਪਤਾ
2: ਡਿਸਿਪਲਿਨ ਬੜਾ ਯਾਰ ਜ਼ਰੂਰੀ।
4: ਕ੍ਰਿਸ਼ਨਾ ਜੀ ਤੂਤ ਸਾਹਿਬ ਜਿਹੜੀ ਕ੍ਰਿਸ਼ਨਾ ਜੀ ਨੇ ਗੱਲ ਨਹੀਂ ਕੀਤੀ, ਇੱਥੇ ਥੋੜੇ ਦਿਨੀ ਪਹਿਲਾਂ ਕਿਸੇ ਲੋਨ ਵਾਲੇ ਵੀਰ ਭਰਾ ਨਾਲ ਬੈਠਾ ਹਾਂ ਤੇ ਉਹ ਮੈਨੂੰ ਕਹਿੰਦਾ ਹੈਗਾ ਕਿ ਤੇਰੇ ਕੋਲ ਕ੍ਰੈਡਿਟ ਕਾਰਡ ਹੈਗਾ? ਮੈਂ ਨਹੀਂ ਹੈਗਾ। ਤੇ ਕਹਿੰਦਾ ਫਿਰ ਤੇਰਾ ਲੋਨ ਹੋਣਾ ਔਖਾ ਥੋੜਾ ਜਿਹਾ। ਮੈਂ ਵੀ ਭਰਾਵਾ ਪਹਿਲੀ ਵਾਰੀ ਸੁਣਿਆ ਵੀ ਮੇਰੇ ਤੇ ਨਹੀਂ ਕੁਝ ਹੈਗਾ ਤੇ ਮੈਨੂੰ ਤਾਂ ਸਗੋਂ ਇਹ ਹੋਊਗਾ ਕਿ ਮੇਰਾ ਸੌਖਾ ਹੋਣਾ ਵਾ ਤੇ ਤੁਸੀਂ ਆਖਣ ਡੇ ਹੋਣਾ ਨੀ। ਉਹ ਕਹਿੰਦਾ ਤੇਰੀ ਕ੍ਰੈਡਿਟ ਸਕੋਰ ਹੀ ਨੀ ਆਉਣੀ ਕਿਉਂਕਿ ਤੂੰ ਕਦੀ ਕਰਜ਼ਾ ਲੈ ਕੇ ਪੇ ਹੀ ਨੀ ਕੀਤਾ। ਇਹ ਵੀ ਬੜਾ ਜ਼ਰੂਰੀ ਜੇ ਥੋੜਾ ਜਿਹਾ ਕਰਜ਼ਾ ਲੈ ਕੇ ਟਾਈਮ ਸਿਰ
1: ਦੇਣਾ। ਉਹ ਆਪਕੀ ਕਪੈਸਿਟੀ ਦੇਖਾਂ ਬਈ ਉਹ ਕਰਜ਼ਾ ਲੈ ਕੇ ਵਾਪਸ ਵੀ ਕਰ ਸਕਦਾ ਨਹੀਂ ਕਰ ਸਕਦਾ।
2: ਇਹ ਇਹਦੇ ਅੰਦਰ ਇੱਕ ਹੋਰ ਆਉਂਦਾ ਕਿ ਇਸ ਦੇਰ ਐਨੀਥਿੰਗ, ਖਾਸ ਕਰ ਤੁਹਾਡੇ ਨਾਲ ਸਵਾਲ ਹੈ ਮੇਰਾ ਤੂਰ ਸਾਹਿਬ, ਕਿ ਕੋਈ ਕੋਈ ਇੱਦਾਂ ਦੀ ਚੀਜ਼ ਦੱਸੋ ਯੂ ਰਿਗਰੈਟ ਬਾਇੰਗ ਕਿ ਮੈਂ ਵੀ ਯਾਰ ਉਦੋਂ ਲੈ ਲਿੱਤੀ ਲੋੜ ਸੀਗੀ ਨਹੀਂ। ਭਾਵੇਂ ਉਹ ਕਿਸ਼ਤ ਵੀ ਕਿਸ਼ਤ ਦਾ ਹਿੱਸਾ ਨਾ ਬਣੀ ਹੋਵੇ ਪਰ ਐਟਲੀਸਟ ਤੁਹਾਡਾ ਪੈਸਾ ਤਾਂ ਲੱਗਾ ਨਾ, ਉਹ ਕਿਸੇ ਹੋਰ ਪਾਸੇ ਲੱਗ ਸਕਦਾ ਸੀ।
1: ਕਾਰ ਦੀ ਭਾਈ ਸਾਹਿਬ?
2: ਅੱਛਾ,
1: ਕਾਰ ਉਹਨੇ ਕੁਛ ਪੈਸੇ ਪਾਸ ਪੜੇ ਤੇ ਕੁਛ ਕ੍ਰੈਡਿਟ ਕਾਰਡ ਪਏ, ਮੈਨੂੰ ਲੱਗਾ ਵੀ ਯਾਰ ਕਾਰ ਲੈਣੇ ਥੋੜੀ ਜਿਹੀ ਬੜੀ ਆ ਨਾ,
4: ਕੁਛ ਕਲੇਮ ਕਰਨੇ ਤੇ
1: ਕੁਛ ਵੀ ਕਲੇਮ ਵਾਲਾ ਕੰਮ ਤੋਂ ਬਾਅਦ ਮੈਂ ਸ਼ੁਰੂ ਹੋਇਆ ਪਹਿਲੇ ਕੀ ਬਾਤ ਹੈ। ਕਾਰ ਇੱਕ ਐਸਾ ਡਿਸੀਜਨ ਥਾ, ਮੈਨੂੰ ਲੱਗਾ ਵੀ ਯਾਰ ਕ੍ਰੈਡਿਟ ਕਾਰਡ ਪਰ ਲੈਣੀ ਨਹੀਂ ਚਾਹੀਏ ਥੀ। ਜਾਂ ਤੋ ਉਤਨਾ ਖਰਚੋ ਅਗਰ ਆਪਕੋ ਲਗਤਾ ਵੀ ਆਪਕੀ ਇਨਕਮ ਬਾਈ ਅੱਛੀ ਆਖਾ ਸੀ ਯਾਰ ਯਾਰ ਕਮ ਸੇ ਕਮ ਭਰ ਦੋਗੇ ਉਸਕੋ, ਔਰ ਇਨਕਮ ਤੋਂ ਆਪਕੀ ਮੰਨ ਲੈ 100 ਰੁਪਏ ਹੈ ਖਰਚਾ ਕਰ ਦਿਆ 1,000 ਕਾ, ਤੋ ਉਸਕੋ ਭਰਨੇ ਮੇਂ ਫਿਰ ਟਾਈਮ ਲਗੇਗਾ। ਤੋ ਨਹੀਂ ਕੰਮ ਚੱਲ ਸਕਾ ਥਾ, ਵੀ ਜ਼ਰੂਰਤ ਨਹੀਂ ਥੀ ਉਸ ਚੀਜ਼ ਕੀ। ਗੰਗਾ ਗਏ ਫੂਲ ਵਾਲਾ ਕੰਮ ਹੋ ਗਿਆ ਨਿਕਲ ਲਈ। ਬਾਤ ਇਹ ਅਗਰ ਆਪਕੇ ਪਾਸ ਭਾਈ ਇਨਕਮ ਅੱਛੀ ਹੈ ਨਾ ਤੋ ਆਪ ਠੀਕ ਹੈ, ਪੈਰ ਥੋੜਾ ਸਾ ਪਸਾਰ ਵੀ ਲਈਏ ਤਾਂ ਬੜੀਆ ਬਾਤ ਹੈ। ਲੇਕਿਨ ਇਹ ਕਿਸ਼ਤਾਂ ਵਾਲੀ ਚੀਜ਼ ਮੈਂ ਨਾ ਪਲਾਸਟਿਕ ਮਨੀ ਕਾ ਬੜਾ ਬਹੁਤ ਬੜਾ ਹੱਥ ਹੈ।
2: ਸੋ ਰਾਈਟ,
1: ਇਸਕਾ ਜੋ ਚੀਜ਼ ਆਪਕੀ ਅੱਖਾਂ ਕੇ ਬੰਦ ਅੱਖਾਂ ਮੇਂ ਜਾ ਰਹੀ ਹੈ ਨਾ, ਆਪਕੇ ਪੀਠ ਕੇ ਪਿੱਛੇ ਦੇ, ਆਪ ਆਨਲਾਈਨ ਬੈਠੇ ਹੋ ਸ਼ੋਪਿੰਗ ਕਰ ਰਹੇ ਹੋ ਮਾੜਾ ਸਾ ਬਟਨ ਦੱਬਿਆ ਔਰ ਆਪਕੇ ਖਾਤੇ ਮੇਂ ਪੈਸੇ ਨਿਕਲ ਲਈ, ਆਪਣੇ ਦੇਖੇ ਨਹੀਂ। ਔਰ ਜੋ ਆਪ ਕੈਸ਼ ਲੈ ਰਹੇ ਹੋ ਵੱਧ ਕਿਸੇ ਤੇ ਦੇ ਰਹੇ ਹੋ ਨਾ, ਹੱਥ ਪਕੜ ਕੇ ਯਾਰ ਕੰਮ ਹੋ ਰਿਹਾ ਸਸਤਾ, ਥੋੜਾ ਸਾ ਬੰਦਾ ਸੋਚ ਲੈ।
2: ਇਹ ਕਹਿੰਦੇ ਆ, ਇਨਫੈਕਟ ਮੈਂ ਪੜ੍ਹਿਆ ਸੀਗਾ ਹਾਰਵਰਡ ਦੀ ਮੇਰੇ ਖਿਆਲ ਨਾਲ ਸਟੱਡੀ ਸੀ ਜਾਂ ਫਿਰ ਯੇਲ ਦੀ ਸੀ, ਦੋਨਾਂ ਵਿੱਚੋਂ ਕਿਸੇ ਦੀ ਸਟੱਡੀ ਸੀ ਕਿ 24-25% ਲੋਕਾਂ ਦਾ ਖਰਚਾ ਸਿਰਫ ਇਸ ਚੀਜ਼ ਨੂੰ ਵੱਧ ਗਿਆ ਕਿ ਉਹਨਾਂ ਨੂੰ ਹੁਣ ਨੋਟ ਦੀ ਫੀਲ ਨਹੀਂ ਮਿਲਦੀ ਕਿਉਂਕਿ ਕਾਰਡ ਯੂਜ਼ ਕਰਦੇ ਆ ਫੋਨ, ਜਿਸ ਆਪਾਂ ਤਾਂ ਹੁਣ ਸਿੱਧੇ ਫੋਨ ਤੋਂ ਹੀ NFC ਹੀ ਹੋਣਾ ਸ਼ੁਰੂ ਹੋ ਗਿਆ ਹੁੰਦਾ ਹਨਾ,
1: ਗੱਲ
2: ਕਿ ਤੁਹਾਨੂੰ ਲੱਗਦਾ ਹੀ ਨਹੀਂ ਆ ਕਿ ਯਾਰ ਮੈਂ ਖਰਚਾ ਕੀਤਾ ਹਨਾ, ਤੇ ਇਹ ਚੱਕਰ ਤੇ ਹੈ।
1: ਦਿਹਾੜੀ ਬਣੀ ਹੈ ਆਪ ਕਿਸੇ ਵੀ ਦੁਕਾਨ ਪਰ ਜਾ ਕੇ ਦੇਣੇ ਸੋਚੋਗੇ ਯਾਰ ਮਰਕਾ ਲਿਆ ਕਿਆ ਜ਼ਰੂਰਤ ਹੈ ਲੇਕਿਨ ਬੋਲੂ ਭਾਈ ਸਾਹਿਬ ਕਾਰਡ ਤੇ ਪੇ ਕਰ ਦੋ 15 ਦਿਨ ਬਾਅਦ ਪੇ ਕਰਦੇ ਕਿਆ ਦਿੱਕਤ ਹੈ ਆਪਕੋ ਵੀ ਠਾ ਲਿਓ ਭਾਈ
4: ਜਲਦੀ ਕਰੋ ਜਲਦੀ ਅਭੀ ਕਰ ਦੋ
1: ਅੱਛਾ ਕੁਛ ਲੋਕ ਇਸ ਵਜ੍ਹਾ ਸੇ ਲੈ ਲਿਆ ਵੀ ਜ਼ਿਆਦਾ ਲੋਨ ਕਿਆ ਆਪਦਾ ਜ਼ਿੰਦਗੀ ਆ ਭਰੋਸਾ ਆਜ ਨਜ਼ਾਰੇ ਲੈ ਲਿਓ ਜੇ ਦੇਣੇ ਕੀ ਬਾਰੀ ਕਿਆ ਪਤਾ ਉੱਪਰ ਚਲੇ ਜਾ
2: ਅੱਜ ਇਹੀ ਵਾਲਾ ਸਗੋਂ ਪੰਗਾ ਆਪਾਂ ਸਵੇਰ ਦਾ ਨਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਯਾਰ ਇਹ ਮਤਲਬ ਵੇਅਰ ਡੂ ਯੂ ਡਰਾ ਦਾ ਲਾਈਨ ਕਿ ਲਾਈਫ ਇੰਜੋਏ ਵੀ ਕਰਨੀ ਆ ਪਰ ਜ਼ਿੰਮੇਵਾਰੀਆਂ ਵੀ ਹਨਾ ਪੂਰੀਆਂ ਕਰਨੀਆਂ
1: ਵਾਰਾ ਪਤਾ ਕੀ ਹਾਲ ਰੱਖਿਆ ਇੱਕ ਬੰਦਾ ਗਿਆ ਮਰਨ ਸੁਸਾਈਡ ਕਰਨ ਰੇਲ ਗੱਡੀ ਪਟਰੀ ਪਰ ਬੈਠਾ ਥਾ ਉਹ ਗੱਡੀ ਨਾ ਆ ਰਹੀ ਥਾਰੇ ਵਰਗਾ ਬੰਦਾ ਉਸ ਪਾਸ ਤੇ ਨਿਕਲਿਆ ਮੈਂ ਕਿਹਾ ਕੀ ਕਰ ਰਿਹਾ ਉਹਨੂੰ ਕਹਿ ਮਰਨ ਆਇਆ ਜ਼ਿੰਦਗੀ ਤੇ ਤੰਗ ਆ ਕਿਸ਼ਤਾਂ ਤੇ ਤੰਗ ਆ ਗਿਆ ਮਰਨ ਆ ਗਿਆ ਮੈਂ ਤੂੰ ਮਰੂੰਗਾ ਕਹਿੰਦਾ ਫਿਰ ਯੂ ਤੇਰੇ ਪਾਸ ਲੰਚ ਬੁਕਸ ਫੜਿਆ ਮਨ ਲੈ ਬਾਜਾ ਬਾਜਾ ਗਾਡੀ ਲੇਟ ਹੋ ਜਾ ਭੁੱਖੇ ਤੇ ਨਾ ਮਾਰਾਂ ਕੰਮ ਤੇ
4: ਮਾਰਨੇ ਗੱਡੀ ਤਾਂ ਲਿਆ
1: ਭੁੱਖੇ ਤੇ ਨਾ ਮਾਰਾਂ ਕੰਮ ਸਿਖਾਉਂ ਮਾਰਾ ਹੀ ਹਾਲ ਆ ਭਾਈ ਸਾਹਿਬ ਚੀਜ਼ ਤੋਂ ਲੈਣੀ ਲੈਣੀ ਹੈ ਯਾਰ ਬਾਅਦ ਮਰੂੰਗਾ ਵੀ ਆਉਂ ਮਾਰਾ ਪਤਾ ਕਿਆ ਹਾਲ ਰੱਖਿਆ ਇੱਕ ਬੰਦਾ ਕਿਸੇ ਘਰ ਗਿਆ ਉਸਨੇ ਦੇਖਿਆ ਉਸਕਾ ਕੁੱਤਾ ਬੈਠਾ ਥਾ ਦਰਵਾਜੇ ਕੇ ਪਾਸ ਔਰ ਕੁੱਤਾ ਕਰ ਰਿਹਾ ਚੂ ਚੂ ਚੂ ਔਰ ਬੰਦਾ ਬੜਾ ਹੈਰਾਨ ਹੋਇਆ ਉਹਨੂੰ ਕਹਾ ਯਾਰ ਤੇਰਾ ਕੁੱਤਾ ਚੂ ਚੂ ਕਰ ਰਿਹਾ ਕੀ ਬਾਤ ਹੈ ਉਹਨੂੰ ਕਹਾ ਯਾਰ ਜਹਾਂ ਵੋ ਬੈਠਾ ਨਾ ਉਸਕੇ ਲਈ ਚੱਕੀ ਲਾ ਇੱਕ ਕਬੂਲ ਕੁੱਤੇ ਨੇ ਕਹਿੰਦੇ ਕਹੀਂ ਹੋਰ ਬੈਠ ਚ ਕਹਿੰਦਾ ਨਹੀਂ ਬੈਠਾ ਕਾ ਵੀ ਵਹੀ ਜਾ ਕੇ ਮਾਰੀ ਆਦਤ ਬਣ ਰੱਖੀ ਬਾਈ ਹਮਨੇ ਰੋਣਾ ਰੋਣਾ ਕਿਸ਼ਤਾਂ ਵੀ ਲੈਣੀ ਫਿਰ ਵੀ ਰੋਵਾਂਗੇ ਮਾਰੀ ਚੂ ਚੂ ਚੱਲਦੀ ਰਹਾਂਗੀ ਬਾਈ
2: ਸਾਈਕਲ ਤੋੜਨਾ ਔਖਾ ਇਹ ਗੱਲ ਸਹੀ ਹੈ ਜਦੋਂ ਤੁਸੀਂ ਇੱਕ ਸਾਈਕਲ ਦੇ ਅੰਦਰ ਆ ਜਾਓ ਸਾਈਕਲ ਤੋੜਨਾ ਬੜਾ ਔਖਾ ਯਾਰ ਹਨਾ
1: ਜਾਂ ਤੂੰ ਲੈ ਲਈ ਅਗਰ ਆਪਣੇ ਤੋਂ ਕਿਸ਼ਤਾਂ ਆਰਾਮ ਤੇ ਚੱਲ ਰਹੀ ਆਪਕੀ ਫਿਰ ਤੋਂ ਆਪ ਖੁਸ਼ ਹੋ ਕੇ ਬਤਾਓਗੇ ਬਾਈ ਆਹ ਜ਼ਿੰਦਗੀ ਕੱਟ ਰਹੀ ਹੈ ਔਰ ਇੱਕ ਅੱਧੀ ਕਿਸ਼ਤ ਇੱਧਰ ਉੱਧਰ ਹੋ ਜਾਗੀ ਉਸਕੇ ਬਾਅਦ ਪੁੱਛਾਂ ਕ੍ਰਿਸ਼ਨਾ ਕਹਾ ਪਤਾ ਨਹੀਂ ਦਿਖਦਾ ਨਹੀਂ ਅੱਜ ਕੱਲ੍ਹ ਬਾਈ
2: ਕ੍ਰਿਸ਼ਨਾ ਦਾ ਪਤਾ ਨਹੀਂ ਪਰ ਕਾਕਾ ਤੇ ਜੈਰੀ ਕੀ ਕਹਿਣਾ ਚਾਹ ਰਹੇ ਨੇ

0: ਤੇ ਗਾਣਾ ਗਲਤੀ ਨਾਲ ਮੇਰੇ ਤੋਂ ਬੰਦ ਹੋ
1: ਗਿਆ।
0: ਸੋਰੀ ਗਾਇਸ ਮੈਂ ਮਾਜ਼ਰਤ ਚਾਹੁੰਦਾ। ਮੈਂ ਐਕਚੁਅਲੀ ਆਪਣੇ ਵੱਲੋਂ ਦੂਸਰੀ ਟੈਬ ਖੋਲ ਰਿਹਾ ਸੀਗਾ, ਹੋ ਜਾਂਦੀ ਹੈ। ਮੈਂ ਕਿਸ਼ਤਾਂ ਦੀਆਂ ਗੱਲਾਂ ਸੁਣ ਕੇ ਆਪ ਹੀ ਇੰਨਾ ਜ਼ਿਆਦਾ ਘਬਰਾ ਗਿਆ। ਮੈਂ
1: ਗਾਣੇ ਵੀ ਕਿਸ਼ਤਾਂ ਨੂੰ ਸੁਣਾ ਰਹੇ ਭਾਈ
2: ਸਾਹਿਬ,
0: ਅਗਲਾ ਅੰਤਰਾ ਤੁਹਾਨੂੰ ਅਗਲੇ ਸ਼ੋਅ ਚ ਸੁਣਾਵਾਂਗੇ। ਤਿੰਨ ਮਿੰਟ ਦਾ ਜਿਹੜਾ ਗਾਣਾ ਨਾ ਤੁਹਾਨੂੰ ਅਗਲੇ ਇੱਕ ਮਹੀਨੇ ਹੌਲੀ ਹੌਲੀ ਕਰਕੇ ਸੁਣਾ।
1: ਕਈ ਵਾਰੀ ਆਈ ਔਰ ਬਾਰਾ ਕਾਕਾ ਚੁੱਪ ਹੋ ਗਿਆ।
0: ਸੋਰੀ ਕਾਕਾ ਜੀ,
1: ਇਹਨੂੰ ਤਾਂ ਜਿੱਦਾਂ ਕਿ ਕਿਸ਼ਤ ਦਾ ਚੇਤਾ ਆ ਗਿਆ ਹੁੰਦਾ।
0: ਕਿਸ਼ਤੋ ਕਿਸ਼ਤੀ ਬਹੁਤ ਹੋਏ ਪਏ ਆ, ਜੇ ਆਪਾਂ ਹੁਣ ਦੂਸਰੇ ਪਾਸੇ ਆ ਜਾਈਏ, ਹਨਾ, ਯੂ ਆਰ ਫੇਅਰਲੀ ਯੰਗ, ਸਾਡੇ ਤਿੰਨਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਯੰਗ ਹੈ, ਹਨਾ, ਤੇ ਇਸ ਤਰ੍ਹਾਂ ਕਦੀ ਹੁੰਦਾ ਖੁਦ ਤੇਰੇ ਨਾਲ ਇਨ ਔਨ ਪਰਸਨਲ ਲੈਵਲ, ਡੂ ਯੂ ਐਵਰ ਫੀਲ ਕਿ ਯਾਰ ਇਹ ਨੈਸੈਸਿਟੀ ਵੀ ਆ? ਇਹ ਮਤਲਬ ਲੈਟ ਸਪੋਜ਼ ਕੋਈ ਕੌਨਸਰਟ ਆ, ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਸੰਦ ਹੈ ਨਾ, ਪਰ ਸਮਝੋ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਲਈ ਐਂਟਰਟੇਨਮੈਂਟ ਆ, ਤੇ ਉਹਦੇ ਲਈ ਵੀ ਤੁਸੀਂ ਛੁੱਟੀ ਵੀ ਕਰੋ ਜਿਹੜਾ ਵੀ ਕੰਮ ਕਰਦੇ ਹੋ, ਤੇ ਪਲੱਸ ਉਹ ਐਕਸਪੀਰੀਅੰਸ ਵੀ ਲੈਣ ਜਾਓ। ਤੁਹਾਡੀ ਜੇਬ 'ਚ ਪੈਸਾ ਨਹੀਂ ਹੈ, ਤੁਸੀਂ ਕਿਸੇ ਤਰੀਕੇ ਨਾਲ ਜ਼ਿਪ ਪੇ, ਆਫਟਰ ਪੇ, ਜਿਹੜੇ ਵੀ ਹੈਗੇ ਹਨਾ, ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰਕੇ, ਉਹ ਚੀਜ਼ ਇੰਜੋਏ ਹੋ ਪਾਉਂਦੀ ਹੈ ਕਿ ਨਹੀਂ, ਪੁਆਇੰਟ ਨੰਬਰ 1, ਤੇ ਪੁਆਇੰਟ ਨੰਬਰ 2, ਉਹ ਚੀਜ਼ ਨੂੰ ਕਰਨ ਤੋਂ ਬਾਅਦ ਦੁਬਾਰਾ ਕਰਦੇ ਹੋ?
1: ਜੇ ਤੇ ਪਹਿਲੀ ਗੱਲ ਕਿ ਉਹ ਇੰਜੋਏ ਹੋ ਪਾਉਂਦੀ ਕਿ ਨਹੀਂ, ਉਹ ਇੰਜੋਏ ਹੋ ਪਾਉਂਦੀ ਆ, ਪਰ ਉਹ ਕਿਹੜੇ ਤਰੀਕੇ ਨਾਲ ਤੁਸੀਂ ਕੀਤੀ ਆ, ਕਿਹੜੇ ਤਰੀਕੇ ਨਾਲ, ਮੰਨ ਲਓ ਮੈਂ ਪੈਸੇ ਜਿਹੜੇ ਖਰਚੇ ਆ ਉਹ ਕਿੱਥੋਂ ਆਏ ਸੀ, ਜਾਂ ਮੈਂ ਕਿਸੇ ਕੋਲ ਮੰਗੇ ਆ, ਜਾਂ ਮੈਂ ਆਪਣੀ ਜੇਬ ਦੇ ਵਿੱਚੋਂ ਖਰਚੇ, ਮੇਰੇ ਕੋਲ ਸੇਵਿੰਗ ਪਈ ਸੀ, ਫਿਰ ਤਾਂ ਉਹ ਵੇਖੋ ਮੇਰੇ ਲਈ ਇੰਜੋਇਮੈਂਟ ਹੋਊਗੀ। ਪਰ ਜੇ ਮੈਂ ਉਹ ਮੰਨ ਲਓ ਤੁਹਾਡੇ ਕੋਲ ਫੜੇ ਆ ਵੀ ਮੈਂ ਤੈਨੂੰ ਉਹ ਬਾਅਦ 'ਚ ਦੇ ਦੂੰਗਾ, ਵੀ ਮੈਨੂੰ 400-500 ਜਿੰਨੇ ਕੁ ਵੀ ਲੱਗਦੇ ਆ, ਕੰਸਰਟ ਅੱਜ ਕੱਲ੍ਹ ਮਹਿੰਗੇ ਹੋ ਗਏ, ਜੇ ਆਪਾਂ ਕੰਸਰਟ ਦੀ ਗੱਲ ਹੀ ਕਰ ਲਈਏ, ਤਾਂ ਉਹਦੇ 'ਤੇ ਜੇ ਮੈਂ ਦੇ ਕੇ ਜਾਊਂਗਾ ਤਾਂ ਉਹ ਮੈਨੂੰ ਉੱਥੇ ਵੀ ਮੇਰੇ 'ਤੇ ਨਾ ਥੋੜ੍ਹਾ ਜਿਹਾ ਰਹਿਣਾ ਵਾ। ਹਾਂ, ਜੇ ਮੇਰੇ 'ਚ ਥੋੜ੍ਹੀ ਜਿਹੀ ਇਨਸਾਨੀਅਤ ਹੋਊਗੀ ਵੀ ਮੈਂ ਵਾਪਸ ਕਰਨੇ ਆ, ਅਤੇ ਮੈਨੂੰ ਹੋਊਗਾ ਕਿ ਯਾਰ ਲੈ ਪੈਸੇ ਮੈਂ ਹਾਲੇ 500 ਕ੍ਰਿਸ਼ਨੇ ਦਾ ਦੇਣਾ ਵਾ, ਅਤੇ ਉਹ ਮੈਨੂੰ ਉੱਥੇ ਵੀ ਚੰਗੀ ਤਰ੍ਹਾਂ ਇੰਜੋਇਮੈਂਟ ਮੇਰੀ ਨਹੀਂ ਹੋਣੀ। ਬਸ ਇਹ ਮੂੰਹ ਮਤੇ ਯਾਰ ਇੱਦਾਂ ਨਹੀਂ
0: ਕਰਵਾਉਣਾ ਭਰਾ,
1: ਇਹ ਤਾਂ ਐਂ ਕਰਨ ਡਿਆ ਵੀ ਜਿੱਦਾਂ ਹੁਣੇ 500 ਦੇ ਕੇ ਉੱਠੀ ਤੋਂ। ਦੁਬਾਰਾ ਕਰੂੰਗਾ ਕਿ ਨਹੀਂ, ਜੇ ਮੈਨੂੰ ਉਹ ਚੀਜ਼ ਨੇ ਇੰਜੋਇਮੈਂਟ ਦਿੱਤੀ ਆ ਤੇ ਮੈਂ ਓਬਵੀਅਸਲੀ ਉਹ ਫੇਰ ਕਰੂੰਗਾ ਜੇ ਮੈਨੂੰ ਵਧੀਆ ਲੱਗਦੀ ਆ, ਜੇ ਨਹੀਂ ਦਿੱਤੀ ਤੇ ਉਹ ਆਪੋ ਆਪਣਾ ਸੁਭਾਅ, ਮੈਂ ਤੇ ਨਹੀਂ ਜਾਂਦਾ ਉੱਥੇ, ਇੱਕ ਵਾਰੀ ਹੋ ਆਏ ਤੇ ਬਸ ਚਾਲ ਹੱਥ ਗਿਆ।
0: ਇਹ ਮੈਂ ਤੁਹਾਡੇ ਤੋਂ ਗੱਲ ਸੁਣਨੀ ਸੀ, ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਯੂ ਵਨ ਥਿੰਗ ਦੈਟ ਯੂ ਰਿਗਰੈਟ ਬਾਇੰਗ, ਕਿ ਤੂੰ ਖਰੀਦੂ ਗਿਆ ਯਾਰ ਗਲਤੀ ਕਰਤੀ ਬਹੁਤ ਵੱਡੀ ਖਰੀਦਣ ਲਈ।
1: ਮੈਂ ਨਾ ਯਾਰ ਆਪਣਾ ਜੈਕਟ ਪਿੱਛੇ ਜਿਹੀ ਜੈਕਟ ਖਰੀਦ ਬੈਠਾ, ਉਹ ਗਰਮੀਆਂ ਦੇ ਵਿੱਚ ਉਦੋਂ ਚੱਲਣ ਦੀ ਆਫ, ਤੁਹਾਨੂੰ ਅਕਸਰ ਹੀ ਪਤਾ ਵੀ ਸੀਜ਼ਨ ਆਫ ਤੇ ਆਫ ਲੱਗਦੀ, ਮੈਂ ਇੱਕ ਮਹਿੰਗੀ ਜੋ ਨਹੀਂ ਉਹ ਮਹਿੰਗੀ ਖਰੀਦ ਬੈਠਾ ਨਾ,
0: ਖਰਚਾ ਜ਼ਿਆਦਾ ਹੋ ਗਿਆ,
1: ਪਰ ਉਹ ਠੰਡ ਰੋਕਦੀ ਨਹੀਂ ਨਾ ਗੱਲ।
0: ਅੱਛਾ ਇਹ ਜ਼ਰੂਰ ਆ, ਜੈਕਟ ਜਿੰਨੀ ਮਹਿੰਗੀ ਹੋਊਗੀ ਉਹਨੇ ਠੰਡ ਨਹੀਂ ਰੋਕਣੀ, ਉਹਦੇ ਵਾਸਤੇ ਹੋਰ ਜੈਕਟ ਦੀ ਲੋੜ
1: ਹੋਈ ਤੇ ਮਸਲਾ ਆ, ਫਿਰ ਮਸਲਾ ਮੇਰਾ ਹੱਲ ਦੁਬਾਰਾ ਫੇਰ ਖਰੀਦ ਕੇ ਹੋਇਆ ਠੰਡ ਵਾਲੀ, ਤੇ ਹੁਣ ਮੈਂ ਪਾਈ ਆ ਵੇਖੋ, ਇਹ ਹੁਣ ਜੇ ਮੈਂ ਤੁਹਾਨੂੰ ਦੱਸਿਆ ਕਿੱਥੋਂ ਲਈ ਤੁਸੀਂ ਸ਼ੌਕ ਹੋ ਜਾਓਗੇ
3: ਭਾਈ ਸਾਹਿਬ। ਸੋ ਬਾਤ ਦੀ ਬਾਤ, 100 ਰੁਪਏ ਮੈਂ ਇੰਡੀਆ ਤੇ ਲਕਸ ਕੋਜ਼ੀ ਇਨਰ ਵੀਰ ਮੰਗਾ ਲਓ, ਜੈਕਟ ਗਰੀਚਰ ਡਾਇਲ
1: ਉਹ ਗਰਮ ਹੁੰਦੇ ਆ,
3: ਵਾਹ ਗਰਮ ਹੋ ਭਾਈ ਸਾਹਿਬ,
1: ਪਰ ਆ ਗਰਮੀ ਨਹੀਂ ਕਰਾਉਣੀ।
0: ਲਿਖਾਉਣ
1: ਤੋਂ ਚੇਤਾ ਆਇਆ ਇੱਕ ਗੱਲ, ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ
0: ਕੀ,
1: ਪਹਿਲਾਂ ਤੇ ਇੱਥੇ ਲਿਖਿਆ ਹੁੰਦਾ ਸੀ ਨਾ ਜੈਕਟਾਂ ਤੇ, ਜਿੱਦਾਂ ਦਿਲ ਦੇ ਜਿੱਥੇ ਆਪਣਾ ਦਿਲ ਹੁੰਦਾ ਉਹਦੇ ਬਿਲਕੁਲ ਉੱਤੇ, ਹਾਂ, ਜਾਂ ਫਿਰ ਬੈਕ ਸਾਈਡ ਤੇ ਹੋਈ ਸ਼ਰਟ ਦੀ, ਪਰ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਪਜਾਮੇ ਦੇ ਉੱਤੇ, ਤੁਸੀਂ ਪਜਾਮੇ ਦੇ ਉੱਤੇ ਕਿੱਥੇ ਕਿੱਥੇ ਲਿਖਿਆ ਵੇਖਿਆ ਦੱਸੋ?
0: ਮੈਂ ਕਹਿ ਲੈ ਲੈਫਟ ਪੱਟ ਤੇ ਸਟਾਰਟਿੰਗ ਤੇ ਹੋ ਗਿਆ, ਜਾਂ ਫਿਰ ਕਈ ਵਾਰੀ ਬੈਕ ਤੇ ਵੀ ਲਿਖਿਆ ਹੁੰਦਾ ਛੋਟਾ ਮੋਟਾ, ਚਾਰ ਕੀ ਚੀਜ਼ਾਂ ਹੁੰਦੀਆਂ ਪਜਾਮੇ ਸਾਰੀਆਂ ਕਵਰ ਕਰ ਲਈਆਂ,
1: ਇਤਨਾ ਟਾਈਮ ਬੰਦੇ ਨੋਟ ਕਰ ਰਿਹਾ ਵੀ ਕਹਾਂ ਕਹਾਂ ਲਿਖਿਆ ਹੋਇਆ, ਮਰਵਾ ਟਾਈਮ ਨੀ ਕਿਸ਼ਤਾਂ ਦੇ ਇਲਾਵਾ,
0: ਇਹ ਕਿਸ਼ਤਾਂ ਚ ਦੱਸਦਾ ਇਹ ਪਜਾਮਾ ਕਿੱਦਾਂ ਦਾ ਵੇਖੋ
1: ਯਾਰ, ਵੇਖੋ ਨਵਾਂ ਟ੍ਰੈਂਡ ਕਿਸੇ ਵੇਲੇ ਵੀ ਆ ਸਕਦਾ,
0: ਬੋਲੋ ਬਾਈ,
1: ਕਿਉਂਕਿ ਸਾਰੇ ਜਣੇ ਆਪਣਾ ਆਪਣਾ ਬ੍ਰਾਂਡ ਬਣਾਉਣ ਡੇ ਆ। ਹੁਣ ਮੇਰੀ ਮਰਜ਼ੀ, ਮੈਂ ਜਿੱਥੇ ਮਰਜ਼ੀ ਲਿਖਾਂ।
0: ਹਾਂ ਤਾਂ ਦੱਸੋ ਕਿੱਥੇ ਲਿਖਿਆ
1: ਉਹ, ਮਤਲਬ ਮੈਂ ਇੱਦਾਂ ਨਹੀਂ ਦੱਸ ਸਕਦਾ, ਮੈਂ ਤੈਨੂੰ ਫੋਟੋ ਵਿਖਾਊਂਗਾ।
0: ਉਹ ਪੂਰਾ ਹਿਪ ਏਰੀਆ ਤੇ ਲਿਖਿਆ ਹੁੰਦਾ,
1: ਮਤਲਬ ਥੱਲੇ ਤੱਕ,
0: ਉਹ ਜੂਸੀ ਕਵਰ ਕੀਤਾ, ਜੂਸੀ ਨਾਮ ਦਾ ਬ੍ਰਾਂਡ ਆ, ਉਹ ਉਹਨਾਂ ਦਾ ਉਹ ਫਲੈਗਸ਼ਿਪ ਆ,
1: ਉਹ ਨਵਾਂ ਆ ਗਿਆ, ਇੱਕ ਹੋਰ ਬ੍ਰਾਂਡ ਆ ਗਿਆ। ਪਰਸੋਂ ਹੀ ਮੈਂ ਵੇਖਿਆ ਤੇ ਮੈਂ ਮੁੜ ਕੇ ਜਾ ਕੇ ਘਰ ਉਹਨੂੰ ਸਰਚ ਕੀਤਾ ਤੇ ਉਹ ਨਵਾਂ ਹੀ, ਆਪਣਾ ਹੀ ਕਿਸੇ ਨੇ ਇੰਡੀਵਿਜੂਅਲ ਨੇ ਬ੍ਰਾਂਡ ਕੱਢਿਆ।
0: ਓਕੇ,
1: ਪਰ ਉਹ ਚੱਲ ਬੜਾ ਗਿਆ ਵਾ
0: ਯਾਰ, ਪਤਾ ਨਹੀਂ।
1: ਤੇ ਉਹ ਇੱਕ ਤੇ ਜੂਸੀ ਕੱਲਾ ਲਿਖਿਆ ਆ ਗਿਆ, ਮੰਨ ਲਓ ਪੰਜ ਅੱਖਰਾਂ ਦਾ, ਉਹ ਹੈਗੀ ਵੀ ਐ ਇੱਕ ਦੋ ਤਿੰਨ, ਹਾਂ ਲੜੀ ਦੀ ਲੜੀ ਲਿਖੀ ਹੁੰਦੀ ਆ ਉਹ, ਮਤਲਬ ਬਾਕੀ ਆਪਾਂ ਆਪਣਾ ਨਜ਼ਰੀਆ। ਹਾਂ ਹਟ ਕੇ
3: ਤਵੀ ਤਾਂ ਵਿਕਾ ਗਈ,
1: ਆਏ ਹੋਏ
0: ਕਿਆ ਕੈਮਿਸਟਰੀ ਦੇ,
1: ਕਿਆ ਗੱਲ ਕਹਿਤੀ ਯਾਰ,
0: ਵੈਰੀ ਗੁੱਡ। ਅੱਛਾ ਨੀ, ਇਹ ਨਾ ਵੈਸੇ ਇੱਕ ਏਦਾਂ ਦੀ ਬ੍ਰਾਂਡ ਤੋਂ ਯਾਦ ਆ, ਏਦਾਂ ਦੀ ਇੱਕ ਚੀਜ਼ ਮੇਰੇ ਨਾਲ ਹੋਈ ਪਈ ਆ। ਨਾਈਕੀ ਸੂਸ਼ ਵਾਲੀਆਂ ਸਿੰਪਲ ਬੇਸਿਕ, ਮੈਂ ਕਿਹਾ ਠੀਕ ਹੈ, ਵੈਰੀ ਗੁੱਡ।
1: ਜਿੱਥੇ ਕੱਲੀ ਟਿੱਕ ਵੱਜੀ,
0: ਹਾਂ ਸਿਰਫ ਕੱਲੀ ਟਿੱਕ ਵੱਜੀ, ਆਰਡਰ ਵਗੈਰਾ ਕਰਤਾ। ਇਹ ਯੂਜਲੀ ਨਾ ਆਰਡਰ ਜੂਨ ਜੁਲਾਈ ਚ ਜਾਂਦੇ ਤੇ ਆਉਂਦੇ ਤੁਹਾਡੇ ਕੋਲ ਅਕਤੂਬਰ ਦੇ ਲਾਗੇ ਛੱਗੇ ਆ, ਹਨਾ।
1: ਹਾਂਜੀ ਹਾਂਜੀ,
0: ਕਾਰਟਨ ਆਇਆ ਖੋਲਿਆ, ਮੈਂ ਕਹਿੰਦਾ ਅੱਜ ਤੱਕ ਇੰਨਾ ਤਗੜਾ ਕੋਲੈਬੋਰੇਸ਼ਨ ਇਹ ਸਾਰੀ ਕੰਪਨੀਆਂ ਨੇ ਨਹੀਂ ਕੀਤਾ ਹੋਣਾ ਜਿੰਨਾ ਉਸ ਬੰਦੇ ਨੇ ਕੀਤਾ। ਉਹਨੇ ਨਾਈਕੀ ਦਾ ਟਿੱਕ ਲਗਾ ਤੀ ਛਾਤੀ ਤੇ, ਠੀਕ ਹੈ, ਸਾਈਡ ਤੇ ਨਾ ਜਿੱਥੇ ਡੋਲੇ ਹੁੰਦੇ ਆ ਉੱਥੇ ਪੈਚ ਲਾ ਤਾ ਟੌਮੀ ਦਾ, ਜ਼ਿਪ ਜ਼ਿਪ ਲਮਕਦੀ ਪਈ ਐਡੀਡਾਸ ਦੀ। ਮੈਂ ਕਿਹਾ ਤੈਨੂੰ ਭਰਾ ਬ੍ਰਾਂਡ ਆ ਕੇ ਵੱਖੋ ਵੱਖਰਾ ਥੱਪੜ ਮਾਰ ਕੇ ਜਾਣ ਕੇ ਵਾਪਸ ਲੈ ਕੇ ਜਾ, ਏਦਾਂ ਦੀ ਵੀ ਚੀਜ਼ਾਂ ਹੁੰਦੀਆਂ।
1: ਥ੍ਰੀ ਨੂੰ ਮੰਨੋ, ਆਪਣੀ ਮਰਜ਼ੀ ਹੈ ਯਾਰ, ਜਿੱਦਾਂ ਮਰਜ਼ੀ ਬਣਾਵੇ।
0: ਅੱਛਾ, ਉਹਨਾਂ ਦੇ ਕੁਛ ਇੱਕ ਪੀਸ ਸੀਗੇ ਜਿਸ ਉਹਨੇ ਆਪਣੇ ਵੱਲੋਂ ਭੇਜੇ ਡੈਮੋ ਦੇ ਤੌਰ ਤੇ, ਉਹ ਹੁੰਦਾ ਨਾ ਸਮੋਢੇ ਤੇ ਬੈਕ ਸਾਈਡ ਤੇ, ਹਨਾ, ਤੀਰਿਆਂ ਤੇ, ਉੱਥੇ ਸੁਪਰੀਮ ਲਿਖਿਆ ਹੋਇਆ। ਕਹਿੰਦਾ ਭਾਈ ਦੱਸਣਾ ਹੈ ਵਧੀਆ ਜਾਂਦਾ ਆਰਟੀਕਲ ਕਿ ਨਹੀਂ ਜਾਂਦਾ। ਮੈਂ ਕਿਹਾ ਭਰਾ ਲੈ ਜਾ ਸਾਰੇ ਬ੍ਰਾਂਡ।
3: ਇਸਮੇ ਦਿੱਕਤ ਕਾ ਦੀ ਵਜਾ,
0: ਕੋਲੈਬੋਰੇਸ਼ਨ ਤਗੜੀ ਹੋ ਗਈ,
3: ਦਿੱਕਤ ਕਾ ਅਗਰ ਮਾਰਕੀਟ
1: ਦਿੱਕਤ ਪਤਾ ਕਿਆ ਹੈ,
3: ਜੂਸ ਲੈਣੇ ਜਾਓ, ਸਟ੍ਰਾਬੇਰੀ ਮਿਕਸ, ਔਰੇਂਜ, ਲੈਮਨ, ਸਭ ਇਕੱਠੇ ਮਿਲ ਕੇ ਦਿਆ ਜੂਸ, ਕਿਆ ਦਿੱਕਤ ਹੈ।
0: ਦੂਰ ਸਾਹ, ਤੁਸੀਂ ਪਹਿਲੇ ਨਹੀਂ ਮਿਲੇ ਨਾ ਯਾਰ,
1: ਤੁਸੀਂ ਸਭ ਆਪ ਤੋਂ ਐਸੇ ਜਿਹੇ ਸਬਜ਼ੀ ਦੀ ਦੁਕਾਨ ਖੋਲ ਲੈਣੇ ਸੋਚਦੇ
3: ਹੋ। ਆਪਣਾ ਫਿਲਮ ਬਦਮਾਸ਼ ਕੰਪਨੀ ਫਿਲਮ ਦੇਖੀ ਤੇ ਨਾ, ਬਦਮਾਸ਼ ਕੰਪਨੀ, ਉਹ ਸ਼ਾਇਦ ਉਹ ਕਹਿੰਦੇ ਸ਼ਰਟਾਂ ਸਾਰੀ ਵਿਕ ਜਾ ਗਈ, ਵਿਕਾ ਗਈ ਨਹੀਂ ਬਈ, ਇਸ ਵਾਰ ਰੰਗ ਛੋੜਾ। ਪਰ ਉਸਨੇ ਐਕਸਪੈਰੀਮੈਂਟ ਕਰਿਆ ਬਾਈ, ਇਹ ਪਹਿਲੇ ਦੁਲਾਈ ਮੈਂ ਉਸ ਕਾਰਨ ਥੋੜਾ ਜਾਵਾ, ਫਿਰ ਦੂਸਰੀ ਮੈਂ ਤੀਸਰੀ ਮੈਂ।
0: ਬੜੀ ਮਜ਼ੇਦਾਰ ਫਿਲਮ ਹੈ
3: ਹਨਾ,
0: ਬਦਮਾਸ਼ ਕੰਪਨੀ ਦੇਖੀ ਹੈ?
1: ਮੈਂ ਵੇਖੀ ਹੈ।
0: ਵੀਰਦਾਸ ਹੈ, ਸ਼ਾਹਿਦ ਕਪੂਰ ਹੈ, ਤੇ ਹੋਰ ਕੌਣ ਹੈ?
3: ਇਸ ਨੂੰ ਇੱਕ
0: ਅਨੁਸ਼ਕਾ ਭਾਬੀ,
1: ਅਨੁਸ਼ਕਾ ਭਾਬੀ ਦੇ ਹੈ ਜਿੱਦਾਂ, ਵਾਹ
0: ਵਿਰਾਟ ਭਈਆ,
1: ਜਿੱਦਾਂ ਵਿਰਾਟ ਨਾ ਕ੍ਰਿਕਟ ਖੇਡਦਾ ਰਿਹਾ ਹੁਣ,
0: ਇੰਡੀਆ ਕ੍ਰਿਕਟ ਟੀਮ ਦਾ ਕੈਪਟਨ ਰਿਹਾ ਸਾਡਾ ਭਰਾ,
1: ਜਿੱਦਾਂ ਵਿਰਾਟ ਨੂੰ ਪ੍ਰੈਕਟਿਸ ਨਹੀਂ ਕਰਾਉਂਦਾ ਰਿਹਾ, ਇਹ ਰੋਟੀ ਪਕੜਾਗਾ ਵਾ ਵਿਰਾਟ ਕੋਹਲੀ ਭਾਈ ਰੇ, ਰੋਟੀ ਖਾ ਲੈ
0: ਚੀਕੂ ਭਈਆ ਯਾਰ, ਆਪਣੇ ਚੀਕੂ ਭਾਜੀ ਨੇ, ਆਪਣੇ ਵੱਡੇ ਭਾਜੀ ਨੇ,
1: ਜਿੱਦਾਂ ਜਿੱਦਾਂ ਕੋਹਲੀ ਨੂੰ ਬ੍ਰੇਕ ਚ ਗੁੱਲੂ ਕੋਂਡੀ ਵੀ ਆਉਂਦਾ ਰਿਹਾ ਹੁੰਦਾ,
0: ਕੋਹਲੀ ਦਾ ਕੋਹਲੀ ਕਰਤਾ, ਕਿਆ ਬਾਤ ਹੈ। ਖੈਰ ਖੈਰ ਖੈਰ, ਅੱਛਾ, ਉਸ ਫਿਲਮ ਦਾ ਇੱਕ ਟ੍ਰਿਵੀਆ ਬੜਾ ਮਜ਼ੇਦਾਰ ਹੈ ਕਿ ਉਹ ਫਿਲਮ ਬਣਾਈ ਸੀਗੀ ਪਰਮੀਤ ਸੇਠੀ ਨੇ, ਹਨਾ, ਅਰਚਨਾ ਪੂਰਨ ਸਿੰਘ ਦੇ ਜਿਹੜੇ ਹਸਬੈਂਡ ਨੇ, ਉਹ ਇਹ ਕਹਿੰਦੇ ਕਿ ਉਹਨਾਂ ਨੇ ਉਹ ਜਿਹੜੀ ਸਕ੍ਰਿਪਟ ਆ ਨਾ ਇੱਕੋ ਰਾਤ ਚ ਲਿਖੀ ਆ। ਕਿਆ ਸੱਚ ਕਿਆ ਝੂਠ ਲੱਗਦਾ ਤੁਹਾਨੂੰ ਤੂੜ ਸਾਹਿਬ, ਤੁਹਾਨੂੰ ਲੱਗਦਾ ਕਿ ਜਾ ਕੇ ਕਰਕੇ ਥੋੜਾ?
1: ਨਹੀਂ ਨਹੀਂ, ਇਟਸ ਪੋਸੀਬਲ,
0: ਇਟਸ ਪੋਸੀਬਲ।
3: ਮੈਂ ਕਹਿ ਦੂੰ ਨਹੀਂ ਲਿਖੀ ਤਾਂ ਕਿਆ ਕਰਾਂਗਾ,
0: ਉਹ ਗੱਲਾਂ ਤਾਂ ਕਰਨੀਆਂ ਹੀ ਆ।
3: ਬਦਮਾਸ਼ ਕੰਪਨੀ ਹੈ,
0: ਬਦਮਾਸ਼ ਕੰਪਨੀ ਤੋਂ ਜਾਂਦੇ ਹੋਏ ਆਪਾਂ ਆਪਣੇ ਸਰੋਤਿਆਂ ਦੀ ਕੰਪਨੀ ਵੱਲ ਜਾਂਦੇ ਹਾਂ। ਤੇ ਜਗਮੀਤ ਸੇਖੋਂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ, ਘੈਂਟ ਗੱਲਬਾਤ ਚੱਲ ਰਹੀ ਹੈ, ਪਲੀਜ਼ ਪਲੇ ਰੋਮੀ ਮਾਨ ਮਲਵਈ। ਠੀਕ ਹੈ ਜੀ,
1: ਲਾ ਦੋ ਜੀ ਰੋਮੀ ਮਾਨ ਦਾ, ਲਾ ਦੋ
0: ਕੋਸ਼ਿਸ਼। ਇੱਥੇ ਜਸਵੰਤ ਜੀ ਦਾ ਮੈਸੇਜ ਆ ਗਿਆ, SSA 3 ਆਫ ਭਾਜੀ, ਨਾਈਸ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ। ਤੇ ਫਿਰ ਕਿਹੜਾ ਗਾਣਾ ਸੁਣਨਾ ਬਾਈ?
3: ਪਹਿਲੇ
0: ਆਪਾਂ ਅਮਰਿੰਦਰ ਗਿੱਲ ਹੋਰਾਂ ਤੋਂ ਫ੍ਰੀ ਹੋ ਜਾਈਏ, ਫਿਰ ਆਪਾਂ ਅਗਲਾ ਗਾਣਾ ਲਾਉਣਾ।
1: ਇਹਨਾਂ ਨਾਲ ਬੜਾ ਪਿਆਰ ਹੈ।

Allá. Solfa. Rumi man. Verdana is yata.

0: ਸਹੀ ਗੱਲ ਹੈ ਬਈ, ਏਦਾਂ ਦੀ ਗੱਲ ਹੋਈ ਆ
1: ਬੰਦੇ
2: ਹੋ ਸਕਦਾ, ਹੋ ਸਕਦਾ
0: ਸਹੀ ਗੱਲ
1: ਪੀੜ ਦੇ ਬੰਦੇ ਉਹਨੇ
0: ਹੋ ਸਕਦਾ ਹਾਂ, ਐਨੀਥਿੰਗ ਕੈਨ ਹੈਪਨ।
1: ਧੰਨਵਾਦ ਕ੍ਰਿਸ਼ਨਾ ਭਾਈ, ਆਪਨੇ
0: ਅੱਛਾ ਗਾਣਾ ਸੁਣਾਇਆ,
1: ਗਾਣਾ ਲਗਾਇਆ,
3: ਪਰ ਪਹਿਲੇ ਵਾਲਾ ਨਹੀਂ, ਥੋੜਾ ਦੂਸਰੇ ਵਾਲਾ ਅੱਛਾ ਲੱਗਾ।
0: ਦੂਸਰੇ ਵਾਲਾ ਤਾਂ ਫਿਰ ਦੇਖੋ ਸਾਨੂੰ ਡਿਮਾਂਡ ਸੀਗੀ, ਡਿਮਾਂਡ ਚੈਨਲ ਆਪਾਂ ਪੂਰਾ ਕੀਤਾ
1: ਥੋੜੇ ਸੇ ਉਸਮੇ ਕਹਿਣਾ ਸ਼ੌਕ ਮੈਂ
0: ਸ਼ੌਕ ਮੈਂ
1: ਸ਼ੌਕ ਮੈਂ ਤੇ
2: ਸ਼ੌਕ ਕੁਲਚੇ ਵਾਲਾ
1: ਨਹੀਂ ਨਹੀਂ ਯਾਰ ਇਹ ਭਾਈ
0: ਇਹ ਕਿੱਥੇ ਦਾ ਅੰਮ੍ਰਿਤਸਰ ਦਾ?
2: ਹਾਂ ਹਾਂ ਭਾਈ ਸ਼ੌਕ ਕੁਲਚੇ ਵਾਲਾ
0: ਮਸ਼ਹੂਰ ਆ।
2: ਹਾਂ ਸੁਣਿਆ ਨਾ ਆਪਨੇ?
0: ਮੈਂ ਮੈਂ ਭਲਵਾਨ ਹੀ ਸੁਣਿਆ ਤੁਹਾਡੇ ਉੱਥੇ।
2: ਆਪਕੇ ਵੀਰ ਭਲਵਾਨੋਂ ਸੇ ਗੱਲਬਾਤ,
1: ਇਹ ਤਾਂ ਫ੍ਰੀ ਕੀ ਪ੍ਰਮੋਸ਼ਨ ਕਰ ਰਹੇ
2: ਹੋ, ਜਿਤਨੀ ਮਹਿੰਗੀ ਆਬਜੈਕਟੇ ਮੰਗਵਾਤੇ ਉਹ ਭਲਵਾਨ ਦਾ ਹੀ ਸੁਣਾ ਹੋਗਾ ਆਪਨੇ?
1: ਭਾਈ ਸਾਹਿਬ ਤਿੰਨ ਤਿੰਨ
2: ਮਹਿੰਗੀ
1: ਕੀ ਜੈਕਟ ਪਹਿਨੀ
0: ਤੂੰ ਸਭ? ਕਦੀ ਤੁਸੀਂ ਲੋਕਾਂ ਨੇ ਕਦੀ ਇਸ ਤਰ੍ਹਾਂ ਇੰਡੀਆ 'ਚ ਸ਼ਾਪਿੰਗ ਕਰਦੇ ਹੋ ਇਧਰ ਦੇਖੇ ਨਹੀਂ ਕਦੀ ਐਡੀਡਾਸ?
2: ਯਾਰ ਹਮ ਨਹੀਂ ਅਸੀਂ
1: ਨਾਈਸ ਉਸ ਦੇਖੇ
2: ਤੂੰ ਜਾ। ਉਹ ਨਹੀਂ ਯਾਰ ਐਸੇ ਬੋਲੂ ਹਮ ਨਹੀਂ
1: ਅਸੀਂ ਇਨਕੀ ਦੁਕਾਨ ਪਰ ਮਿਲਾ ਕਰਤੇ ਇਹ ਬਾਤ ਕਰ ਰਹੇ ਹੋ?
0: ਨਹੀਂ ਰੱਖਣਾ ਸਭ ਵੀ ਪੈਂਦਾ ਬਈ
1: ਐਡੀਡਾਸ ਕੀ ਤਿੰਨ ਲਾਈਨਾਂ ਹੋਏ ਇਨਕੀ ਦੋ ਆਉਂਦੀ
0: ਗੁੱਚੀ ਵਗੈਰਾ ਤੱਕ ਨੀ ਪਹੁੰਚੇ ਸੀਗੇ। ਹੁਣ ਮੈਂ ਜਾਣਾ ਨਾ, ਹੁਣ ਮੈਂ ਦੇਖਦਾ ਤੇ ਅਮੀਰੀ ਨੂੰ ਬਹੁਤ ਤੰਗ ਕੀਤਾ, ਅਮੀਰੀ ਬ੍ਰਾਂਡ ਫੈਂਡੀ ਬ੍ਰਾਂਡ ਨੂੰ ਬੜਾ, ਇੱਕ ਕੈਂਜ਼ੋ ਬੜਾ ਮਸ਼ਹੂਰ ਹੋਇਆ ਸੀ।
1: ਥੋੜਾ ਬਹੁਤ ਭਾਈ ਸਾਹਿਬ ਫਰਕ ਰੱਖ ਲਿਆ ਕਰਿਆ ਤੇ ਨਾ, ਇਹ ਤੋਂ ਫਰਕ ਵੀ ਨਹੀਂ ਰੱਖਦਾ,
0: ਹੁਣ ਨਹੀਂ ਪਤਾ ਲੱਗਦਾ
1: ਤੋ ਸਪੈਲਿੰਗ ਸਾਰੀ
0: ਹੁਣ ਤਾਂ। ਹਾਂ ਇਟਸ ਵੈਰੀ
2: ਹਮਾਰੇ ਲੰਡੇ ਮੇਂ ਰੱਖਤੇ ਹੈ ਅਭੀ ਵੀ ਫਰਕ
0: ਆਪੇ ਰੱਖਦੇ
1: ਹੈ। ਹਮ ਲੰਡੇ ਬਾਜ਼ਾਰ ਕੀ ਬਾਤ ਕਰ ਰਹੇ ਹੈ,
0: ਉੱਥੇ ਹੈ ਹਜੇ ਵੀ ਹੈ
1: ਉਧਰ ਤੋਂ ਭਾਈ,
0: ਉੱਥੇ ਮਾਹੌਲ ਥੋੜਾ ਵੇਵੀ
1: ਯੂ ਆਪਕੇ ਹਿਸਾਬ ਸੇ ਦੇਖ ਲੈਣਾ ਬੰਦਾ ਕਿਸਾ ਫੈਂਡੀ ਮੈਂ ਕਿਆ ਉਡਾਣਾ ਬਤਾ ਦੇ ਉਡਾ ਦੇਗਾ।
2: ਹਾਂ ਹਾਂ ਬਾਹਰ ਯਾਰ ਕਈ ਦੁਕਾਨਾਂ ਤੇ ਪਤਾ ਕੀ ਆ ਕ੍ਰਿਸ਼ਨਾ ਜੀ, ਤੁਸੀਂ ਜਾਓਗੇ ਬਾਹਰ ਜਿਹੜੀ ਬੈਲਟ ਪਈ ਹੋਣੀ ਨਾ ਤੁਸੀਂ ਕਹਿਣਾ ਵੀ ਨਹੀਂ ਨਹੀਂ ਇਹਦੇ ਕੋਲ ਨੀ ਹੈਗਾ ਕੁਛ, ਅਗਲੀ ਤੇ ਚੱਲ, ਪਰ ਉਹਨੇ ਕਹਿਣਾ ਇੱਕ ਮਿੰਟ ਭਾਜੀ ਇੱਧਰ ਆਓ, ਇੱਕ ਮਿੰਟ ਅੰਦਰ ਆਓ ਦੁਕਾਨ ਦੇ ਅੰਦਰ ਜਾ ਕੇ, ਫਿਰ ਉਹਨਾਂ ਨੇ ਅੰਦਰੋਂ ਥੱਲੇ ਇੱਕ ਡੱਬਾ ਕੱਢਣਾ ਭਰਾ, ਉਹ ਡੱਬਾ ਕੱਢਦਾ ਉਹਨਾਂ ਨੇ ਜਮਾ ਹੀ ਰੀਜਨ ਰਹਿੰਦਾ ਕਹਿਣਾ ਆ ਆ ਚਾਹੁੰਦੇ ਜੇ ਤੁਸੀਂ।
1: ਪਤਾ ਕਿਆ ਕਰਾਂ, ਕੋਈ ਵੀ ਚੀਜ਼ ਲੈਣੀ ਹੈ ਨਾ ਅਗਰ ਆਪਕੋ ਅੱਛੀ ਦਿਖਾਣੀ ਹੈ ਵੀ ਭਾਈ ਸਾਹਿਬ ਇਹ ਬਹੁਤ ਬੜੀ ਚੀਜ਼ ਹੈ, ਹੁਣ ਇੱਕ ਬਹੁਤ ਬੜਾ ਡੱਬਾ ਨਿਕਾਲਾਂਗੇ ਉਸਮੇ ਦੇ ਕੋਲ ਡੱਬਾ ਇਹ ਕੱਪੜੇ ਮਾਂ ਇੱਕ ਲਿਫਾਫੇ ਮਾਂ ਤਿੰਨ ਚਾਰ ਚੀਜ਼ਾਂ ਇੱਧਰ ਉੱਧਰ ਕਰਕੇ ਦਿਖਾਂਗੇ ਭਾਈ ਸਾਹਿਬ ਸਭ ਤੋਂ ਬੜੀਆ ਚੀਜ਼ ਆਈ ਉਹ ਰੱਬ ਕੋ ਲੱਗੇ ਵਾਹ ਯਾਰ।
2: ਔਰ ਇਹ ਲਾਸਟ ਆਰਟੀਕਲ ਹੀ ਪਤਾ
0: ਅਖੀਰਲਾ ਹੀ ਆ। ਅੱਛਾ ਇੱਕ ਸਾਡੇ ਉੱਥੇ ਬਾਜ਼ਾਰ ਚ ਬਹੁਤ ਮਸ਼ਹੂਰ ਸੀਗੇ ਦੋ ਬ੍ਰਦਰਸ ਸੀਗੇ ਉਹਨਾਂ ਦੀ ਦੁਕਾਨ
2: ਸੀ, ਤੋਂ ਵੱਧ ਵੀ ਕੋਈ ਮਸ਼ਹੂਰ ਹੀ ਯਾਰ
0: ਨਹੀਂ ਨਹੀਂ ਪਰ ਉਹਨਾਂ ਨੇ ਉਹਨਾਂ ਨੇ ਪਤਾ ਕਿੱਦਾਂ ਦੀ ਗੱਲ ਕਰਨੀ
1: ਨਹੀਂ ਉਸ ਤੇ ਪਹਿਲਾਂ ਮਸ਼ਹੂਰ ਥਾ ਜਬ ਇਨਕੀ ਆ ਗਈ ਬ੍ਰਾਂਡ ਇਹ ਬਾਅਦ ਮਸ਼ਹੂਰ ਹੋਏ
2: ਬ੍ਰਾਂਡ ਨਹੀਂ ਜਦੋਂ ਜੈਕਟ ਆ ਗਈ
0: ਉਹਨਾਂ ਦਾ ਪਤਾ ਕੀ ਹੁੰਦਾ ਸੀਗਾ ਸਿਸਟਮ ਉਹਨਾਂ ਨੇ ਕਹਿਣਾ ਕਿ ਆਹੀ ਅਖੀਲਾ ਪੀਸ ਨਾ ਕਹਿਣਾ ਭਾਜੀ ਬੁਲਬੁਲ ਦਾ ਬੱਚਾ ਹੈ ਬੁਲਬੁਲ ਦਾ ਬੱਚਾ
2: ਥੋੜਾ
0: ਜਿਹਾ ਬੰਦੇ ਦਾ ਮਿਡਲ ਜਿਹਾ ਕਰ ਦੇਣਾ ਭਾਈ ਤੂੰ ਤਾਂ ਜਮਾ ਹੀ ਪ੍ਰੇਮ ਢਿੱਲੋਂ ਲੱਗੀ ਤੂੰ ਤਾਂ ਜਮਾ ਹੀ ਤੇਰੀ ਜਿਸ ਹਿਸਾਬ ਜਿਸੋ ਹਿਸਾਬ ਦਾ ਨਾ ਸਿੰਗਰ
1: ਸ਼ੀਸ਼ੇ ਸਾਹਮਣੇ ਲੱਗੇ ਵਾ ਬਿਲਕੁਲ ਸਾਹਮਣੇ ਅੰਦਰ ਵੜਦੇ ਹੀ ਨਾ ਬੰਦੇ ਨੂੰ ਲੱਗਾ ਵੀ ਯਾਰ ਕਮ ਸੇ ਕਮ ਭਾਈ ਸਾਹਿਬ ਆਪ ਤੋਂ ਛੋੜ ਦੋ ਬਾਤਾਂ ਔਰ ਉਸਕੇ ਬਾਅਦ ਆਪ ਜੈਸੇ ਦੁਕਾਨਦਾਰ ਬੈਠੇ ਹੋ ਤਿੰਨ ਤਿੰਨ ਬ੍ਰਾਂਡ ਵਾਲੇ
2: ਮੈਂ ਹੀ ਬੱਬੂ ਮਾਨ
1: ਨਹੀਂ ਨਹੀਂ ਭਾਈ ਸਾਹਿਬ ਇਹ ਪਤਾ ਕਿਆ
2: ਪਾਰਟਨਰਸ਼ਿਪ ਹੋਵੇ
1: ਤਬੀ ਭਾਬੀ ਜੀ ਬੋਲ ਰਹੇ ਆਪਕੇ ਪੈਸੇ ਮਰ ਗਏ
2: ਖਾਤੇ ਕੀ ਪਤਾ ਕੁਝ ਵੀ ਹੋ ਸਕਦਾ
1: ਪਤਾ ਕੀ ਚੱਕਰ ਹੈ ਇੰਡੀਆ ਮੈਂ ਫਸਟ ਕਾਪੀ ਕਾ ਇਤਨੀ ਭਾਰੀ ਡਿਮਾਂਡ ਹੈ ਔਰ ਉਸਕੇ ਉੱਪਰ ਗਰੰਟੀ ਦੇਵਾਂ ਭਾਈ ਸਾਹਿਬ ਵੀ ਮਹਾਰਾਜਾ ਸਾਹਿਬ ਪੀਸ ਮਾਰਕੀਟ ਮੈਂ ਕਹੀਂ ਨਹੀਂ ਮਿਲੇਗਾ ਨਾ ਇਸਕੇ ਉੱਪਰ ਬੁਰਾ ਵਾਗਾ ਠੀਕ ਹੈ ਜੀ ਕੋਈ ਰੰਗ ਛੋੜ ਦੇ ਵਾਪਸ ਕਰ ਜਾਓ ਜੀ ਇਤਨੀ ਬੜੀ ਗਰੰਟੀ ਬੰਦਾ ਮਾਨੇ 6 ਰੁਪਏ ਕੀ ਟੀ ਸ਼ਰਟ ਲੈ ਆਇਆ ਕੋਈ ਵੀ ਬ੍ਰਾਂਡ ਐਲ ਵੀ ਕੀ ਲਿਆ ਕਿਸੀ ਕੀ ਵੀ ਲੈ ਲੈਣਾ ਇਹ ਰੰਗ ਛੋੜ ਵੀ ਗਈ ਬੰਦਾ ਛੱਡ ਪਰ ਯਾਰ 6 ਰੁਪਏ ਮੈਂ ਕਹਾਂ ਜਾਵਾਂਗਾ ਛੋੜ ਪਰ ਕੋਈ ਦਿੱਕਤ ਨਹੀਂ ਉਹਦਾ ਚੀਜ਼ ਨਾ ਇਤਨਾ ਬੜੀਆ ਬਤਾਏ ਇਤਨੀ ਬੜੀ ਕੁਆਲਿਟੀ ਦਾ ਓਰੀਜਨਲ ਵਾਲੇ ਨਹੀਂ ਬਤਾਉਂਦੇ ਜੀ ਤੇਰੀ ਵਾਹ ਨਹੀਂ
0: ਸਹੀ ਗੱਲ ਨਹੀਂ ਅੱਛਾ ਓਰੀਜਨਲ ਸਟੋਰ ਜਾਓ ਤੇ ਯਾਰ ਸਗੋ ਜਿੰਨਾ ਉੱਚਾ ਸਟੋਰ ਆ ਓਨਾ ਹੀ ਮਤਲਬ ਕਹਿ ਲਓ ਇੱਕ ਉਹਨਾਂ ਦੇ ਕਸਟਮਰ ਸਰਵਿਸ ਅੰਦਰ ਇੱਕ ਹੰਕਾਰ ਜਿਹਾ ਮੈਂ ਇੱਥੇ ਜਦੋਂ ਐਲਵੀ ਸਟੋਰ ਗਿਆ ਇਟਸ ਵੈਰੀ ਵੇਅਰਡ ਟੂ ਸੀ ਕਿ ਪਹਿਲੇ ਤਾਂ ਤੁਹਾਨੂੰ ਕਹਿੰਦੇ ਕਿ ਇੱਕ ਮਿੰਟ ਰੁਕੋ ਹਨਾ ਕਿ ਸਾਡੇ ਕੋਲ ਅੰਦਰ ਲੋਕ ਜ਼ਿਆਦਾ ਨੇ ਜੇ ਤੁਸੀਂ ਬਾਏ ਅਪੁਆਇੰਟਮੈਂਟ ਨਹੀਂ
1: ਆਇਆ ਸਕਿਉਰਟੀ ਗਾਰਡ ਖੜਾ ਰੋਕੇਗਾ ਥੱਲੇ
0: ਫਿਰ ਬਾਅਦ ਚੋਂ ਜਦੋਂ ਤੁਸੀਂ ਅੰਦਰ ਆਉਂਦੇ ਹੋ
1: ਵਾਹ ਦੇਖ ਲਈ ਨੀ ਕਿ ਜੈਕਟ ਬੱਤੀ ਨੂੰ ਬਰੈਂਡ ਆਈ ਉਹ ਕਾਂ ਲੈ ਲੇਗਾ ਬਾਹਰ ਚਲ
0: ਅੱਛਾ ਫਿਰ ਜਦੋਂ ਬੰਦੇ ਨੂੰ ਅੰਦਰ ਵਾੜਦੇ ਆ ਫਿਰ ਅੰਦਰ ਵਾੜ ਕੇ ਉਹਨਾਂ ਨੇ ਪਹਿਲੇ ਇਸ ਤਰ੍ਹਾਂ ਕਹਿਣਾ ਕਿ ਅਸੀਂ ਨਾ ਇੱਕ ਤੁਹਾਡੇ ਕੋਲ ਐਗਜ਼ੀਕਿਊਟਿਵ ਭੇਜਦੇ ਆ ਜੀ
2: ਹਾਂਜੀ ਹਾਂਜੀ
0: ਹਾਂ ਗਾਈਡ ਕੀ ਹੈ
2: ਨਾ ਤੁਹਾਨੂੰ ਗਾਈਡ ਕਰੂਗਾ
0: ਗਾਈਡ ਕਰੇ ਕੀ ਲੈਣਾ ਨਹੀਂ ਡੂ ਯੂ ਵਾਂਟ ਸਪਾਰਕਲਿੰਗ ਵਾਟਰ ਵੁੱਡ ਯੂ ਲਾਈਕ ਸਮ ਸ਼ੈਂਪੇਨ ਵੁੱਡ ਯੂ ਲਾਈਕ ਸਟਿਲ ਵਾਟਰ ਆ ਕਿ ਮਤਲਬ
2: ਫਿਰ ਤੁਸੀਂ ਕਾਫੀ ਪੀ ਆਏ
0: ਬਾਜ਼ੇ ਬਣੇ ਹਾਂ ਨਹੀਂ ਕਾਫੀ ਨਹੀਂ ਸੀਗੀ ਮੇਰੇ
2: ਕਾਫੀ ਨਹੀਂ
0: ਹੁੰਦੀ ਉਹਨਾਂ ਕੋਲ ਬਹੁਤ ਸਟੋਰਸ ਦੇ ਅੰਦਰ ਹੁੰਦੀ ਆ ਮੈਲਬਰਨ ਦੇ ਅੰਦਰ ਜਿਹੜੀ ਇੱਕ ਵਾਚ ਸਟੋਰ ਵਾਲੀ ਦੁਕਾਨ ਆ ਯਾਰ ਕਿਹੜੀ ਸਟਰੀਟ ਹੈ ਮੇਨ ਵਾਚਸ ਆਫ ਸਵਿਟਜ਼ਰਲੈਂਡ
2: ਹਾਂਜੀ ਹਾਂਜੀ ਹੈਗੀ ਹੈਗੀ
0: ਉਹਨਾਂ ਕੋਲ ਉਦਾਂ ਹੀ ਚਲ ਜਾਓ
2: ਉਹਨਾਂ ਦੇ ਸਵਿਟਜ਼ਰਲੈਂਡ ਦੇ ਫਲੈਗ ਦਾ ਸਾਈਨ ਜਿਹਾ ਵਾ
0: ਯੈਸ ਤਾਂ ਉਹਨਾਂ ਉਹ ਰੋਲੈਕਸ ਵਗੈਰਾ ਸਭ ਵੇਚਦੇ ਆ ਉਹ ਮੇਨ ਪੁਆਇੰਟ ਨਹੀਂ ਹੈ ਮੇਨ ਪੁਆਇੰਟ ਹੈ ਜੇ ਉਹ ਤੁਹਾਨੂੰ ਕਹਿਣ ਕਿ ਡੂ ਯੂ ਵਾਂਟ ਕਾਫੀ ਡੂ ਸੇ ਯੈਸ ਟੂ ਇਟ ਕਿਉਂਕਿ ਉਹਨਾਂ ਕੋਲ ਮੈਲਬਰਨ ਦੀ ਸਭ ਤੋਂ ਪੁਰਾਣੀ ਕਾਫੀ ਮਸ਼ੀਨ ਆ ਸਭ ਤੋਂ ਤਗੜੀ ਬਹੁਤ ਵੱਡਾ ਲੱਗਾ ਪਿਆ ਉਹਨਾਂ ਕੋਲ ਸਿਸਟਮ
2: ਜਿਹਾ
0: ਉਸ ਕਾਫੀ ਦਾ ਇਟਸ ਦੇਖੋ ਮਤਲਬ ਕੁਛ ਨਵਾਂ ਜਿਹਾ ਟਰਾਈ ਹੋਰ ਤਾਂ ਕੁਛ ਨਹੀਂ
2: ਵਧੀਆ ਇਹੋ ਜਿਹੇ ਥਾਂ ਤੇ ਜਾ ਕੇ ਖਰੀਦਣਾ ਨਹੀਂ ਬੰਦਾ ਕਾਫੀ ਕਾਫੀ ਪੀ ਆਵੇ
0: ਬੰਦਾ ਦੇਖ ਆਉਂਦਾ
2: ਪਰ ਇੱਕ ਗੱਲ ਹੈਗੀ ਜੇ ਕੌਨਫੀਡੈਂਸ ਚਾਹੀਦਾ ਬੰਦਾ ਅੰਦਰ ਜਾਣ ਲਈ ਵੀ
0: ਨਹੀਂ ਕੌਨਫੀਡੈਂਸ ਦੀ ਗੱਲ ਇਹੀ ਹੈ ਨਾ ਆਪਾਂ ਗੱਲ ਕਿੱਥੋਂ ਤੋਰੀ ਸੀ ਕਿਸ਼ਤਾਂ
2: ਤਿੰਨ ਬ੍ਰਾਂਡ ਹੁਣ
0: ਸਾਨੂੰ ਥੋੜਾ ਨਾ ਲੋਕਾਂ ਦਾ ਪਤਾ ਕਿ ਜਿਹੜਾ ਬੰਦਾ
2: ਸਾਨੂੰ ਨਹੀਂ ਲੋਕਾਂ ਦਾ ਪਤਾ ਪਰ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ ਜੀ
0: ਤਿੰਨ ਬ੍ਰਾਂਡ ਹਾਂਜੀ ਲੋ ਜੀ ਆ ਗਿਆ ਕੋਲਿਨ ਸਟਰੀਟ ਮੇਰਾ ਪੁਆਇੰਟ ਫਿਰ ਇਹੀ ਸੀਗਾ ਕਿ ਆਪਾਂ ਅਲਟੀਮੇਟਲੀ ਫਿਰ ਇਹੀ ਗੱਲ ਕਰਦੇ ਨਾ ਕਿ ਯਾਰ ਜੋ ਅਸੀਂ ਕਮਾਉਂਦੇ ਹਾਂ ਕਿ ਉਸ ਤੋਂ ਵੱਧ ਖਰਚਣ ਦੀ ਇੱਛਾ ਹੁੰਦੀ ਹੈ ਤੇ ਇਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਗਲੈਮਰ
2: ਝੋਕਦੀਆਂ
0: ਤੁਹਾਡੇ
2: ਮੈਂ ਦੱਸਾਂ ਕ੍ਰਿਸ਼ਨਾ ਜੀ ਵੈਸੇ ਤੇ ਚਲੋ ਸਾਡੀ ਏਡੀ ਉਮਰ ਨਹੀਂ ਆ ਨਾ ਹੀ ਅਸੀਂ ਐਵੇਂ ਤੁਹਾਨੂੰ ਕਹੀਏ ਵੀ ਬੜੀ ਸਟਰਗਲ ਬੜੀ ਮਿਹਨਤ ਕਰ ਲਈ ਹਾਲੇ ਤੇ ਚਲੋ ਕਰਾਂਗੇ ਗਾਂ ਦਾ
0: ਸ਼ੁਰੂਆਤ ਹੋਈ ਹੈ ਨਾ ਤੂਰ ਭਾਈ ਨੂੰ ਵੀ ਨਾਲ ਹੀ ਲੈ ਰਿਹਾ
2: ਤੂਰ ਭਾਈ ਨੂੰ ਵੀ ਮੈਂ ਨਾਲ ਲੈ ਰਿਹਾ ਹਾਲੇ ਨਹੀਂ ਤੂਰ ਭਾਈ ਨੇ
0: ਕਿਉਂਕਿ
2: ਦੋ ਚਾਰ ਚੀਜ਼ਾਂ ਲੈ ਲਈਆਂ ਨੇ ਕਿਸ਼ਤਾਂ ਤੇ ਵੱਡੀਆਂ ਵੱਡੀਆਂ ਇਹਨਾਂ ਨੂੰ ਮੈਂ ਹਾਲੇ ਪਾਸੇ ਰੱਖ
1: ਮੇਰਾ
2: ਹੁਣ ਤੱਕ ਦਾ ਜੋ ਮੈਨੂੰ ਲੱਗਦਾ ਕਿ ਜੇ ਮੈਂ ਸਟੈਪ ਲੈ ਕੇ ਕੋਈ ਚੀਜ਼ ਨਾ ਕਰਾਂ ਤੇ ਮੈਂ ਉਸ ਕਾਬਿਲ ਹੋ ਨਹੀਂ ਸਕਦਾ ਜੇ ਮੈਂ ਅੱਜ ਕਿਸ਼ਤ ਚੁੱਕ ਕੇ ਘਰ ਨਾ ਲਵਾਂ ਤੇ ਮੈਂ ਬਸ ਇਹੋ ਹੀ ਸੋਚਦਾ ਰਹਿ ਜਾਊਂਗਾ ਵੀ ਮੈਂ ਕਰ ਲਵਾਂ ਮੈਂ ਲੈ ਨਹੀਂ ਸਕਦਾ ਜੇ ਮੈਂ ਅੱਜ ਉਹ ਸਟੈਪ ਚੁੱਕ ਲੈਂਦਾ ਵਾਂ ਹਾਂ ਪਰ ਪਲੈਨਿੰਗ ਉਹਦੇ ਵਿੱਚ ਜ਼ਰੂਰੀ ਆ ਠੀਕ ਆ ਤੁਹਾਡੇ ਪੱਲੇ ਥੋੜ੍ਹਾ ਜਿਹਾ ਕੁਛ ਜ਼ਰੂਰੀ ਟੂ ਸਟਾਰਟ ਵਿਦ ਜੇ ਤੁਹਾਡੇ ਕੋਲ ਟਿੱਕ ਹੁੰਦੀ ਆ ਉਹ ਗ੍ਰਾਫ ਤੇ ਤੁਸੀਂ ਉਹਦੇ ਸਟੈਪ ਲਓਗੇ ਤੇ ਫਿਰ ਤੁਹਾਡੇ ਨਾਲ ਹੀ ਉਹ ਮੈਨੇਜੇਬਲ ਹੋਊਗਾ ਜੇ ਨਹੀਂ ਲਓਗੇ ਤੇ ਸਾਰੀ ਉਮਰ ਸੋਚਦੇ ਰਹੋ ਹੁਣ
0: ਤੁਸੀਂ ਸਭ ਤੁਸੀਂ ਆਪਣੇ ਪਰਸਪੈਕਟਿਵ ਤੋਂ ਦੱਸੋ ਕਿ ਵੈਨ ਯੂ ਵਰ ਮੇਕਿੰਗ ਦੈਟ ਡਿਸੀਜਨ ਹਾਊ ਇਟ ਵੈਂਟ ਫਾਰ ਯੂ
1: ਹਾਰਡ ਵਰਕ ਬੰਦਾ ਕਰੇ ਨਾ ਕੋਈ ਸਭ ਆਪਣੀ ਕਮਾਈ ਆਪ ਕਰਾਂਗਾ ਕਮਾਈ ਕੀ ਤਰਫ ਧਿਆਨ ਦੇ ਮੇਰੀ ਕਮਾਈ ਜ਼ਿਆਦਾ ਬੜੀ ਹੋ ਤੋ ਬੜੀ ਚੀਜ਼ ਲੈਣੀ ਮੈਂ ਕੋਈ ਗੁਰੇਜ਼ ਵੀ ਨਹੀਂ ਹੈ ਭਾਈ ਅਗਰ ਮੰਨ ਲਓ ਮੇਰੀ ਕਮਾਈ ਛੋਟੀ ਹੈ ਔਰ ਮੈਂ ਕਿਸ਼ਤ ਤੋਂ ਬਰਾਡੋ ਕੇ ਘੜੀ ਪਹਿਨ ਰੱਖੀ ਹੈ ਔਰ ਕਰ ਰਿਹਾ ਮੈਂ ਦਿਹਾੜੀ ਮੇਰੀ ਬਾਅਦ ਚੀਜ਼ ਮੇਰੀ ਪਰਸਨੈਲਿਟੀ 'ਤੇ ਮੈਚ ਹੀ ਨਹੀਂ ਕਰਦੀ ਕੁਛ ਚੀਜ਼ਾਂ ਮੰਮਾ ਆਪਣੀ ਪਰਸਨੈਲਿਟੀ 'ਤੇ ਮੈਚ ਕਰਤੀ ਵੀ ਬਾਏ ਕਰੇ ਮੇਰੇ ਕੋਲ ਚਾਹੀਏ ਵੈਸੇ ਬਾਏ ਕਰਕੇ ਭਾਈ ਵੀ ਮੰਨ ਲਓ ਮੈਂ ਯੋਚ ਲੈ ਲੂੰ ਭਾਈ ਕਹਾਂ ਖੜੀ ਕਰੂੰਗੇ ਔਰ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ ਰਿਹਾ ਕੱਪੜੇ ਅੱਛੇ ਪਹਿਨ ਲਈ ਮੰਨ ਲਓ ਉਸਕੀ ਕਿਸ਼ਤ ਮੈਂ 12-12 ਘੰਟੇ ਕੰਮ ਕਰ ਰਿਹਾ
0: ਬਿਗ ਡੀਲ ਹੋ ਗਈ ਪਰ ਹਨਾ ਕੋਈ ਬਹੁਤ ਹੀ ਜ਼ਿਆਦਾ ਓਵਰ ਲਗਜ਼ਰੀ ਕਾਰ ਲੈ ਲਿੱਤੀ ਜਾਂ ਕੁਛ
1: ਕੁਛ ਵੀ ਲਗਾ ਲੈ ਮੰਨ ਲਓ ਕੁਛ ਵੀ ਮੰਨ ਲਓ ਮੇਰੇ ਕੋਲ ਮੰਨਣਾ ਮੇਰਾ ਵੀ ਮੇਰੀ ਕਮਾਈ ਕਿਤਨੀ ਹੈ ਠੀਕ ਹੈ ਨਾ ਉਸ ਕਮਾਈ ਕੇ ਅਗੇਂਸਟ ਮੈਂ ਕਿਤਨਾ ਬਚਾ ਸਕੂੰ ਔਰ ਕਿਤਨਾ ਉਸਮੇ ਲਗਾ ਸਕੂੰ ਅਗਰ ਮੈਨੂੰ ਇਸ ਬਾਤ ਕਾ ਮੇਰਾ ਹੈ ਤੋ ਮੈਂ ਆਪਣਾ ਸਹੀ ਢੰਗ ਸੇ ਕੰਮ ਕਰ ਲੂੰਗਾ ਔਰ ਇੱਕ ਬੋਲਾ ਆਪਾਤਕਾਲੀਨ ਸੇਵਿੰਗ ਵੋ ਆਪਕੇ ਐਮਰਜੈਂਸੀ ਮੇਂ ਆਪਕੋ ਕਾਮ ਆਤੀ
0: ਹੈ ਐਮਰਜੈਂਸੀ
1: ਫੰਡ ਵੋ ਵੀ ਜ਼ਰੂਰੀ ਹੈ ਆਪਕੇ ਭਾਈ ਸਾਹਿਬ
2: ਆਏ
1: ਜ਼ਰੂਰੀ ਨਹੀਂ ਵੀ ਅਗਰ ਆਪ
2: ਸੇਵਿੰਗ ਕੀ ਬਾਤ ਕਰ ਰਹੇ
0: ਮੈਂ ਸੁਣਿਆ ਕਿ ਕੁਝ ਲੋਕ ਕਹਿੰਦੇ ਕਿ ਯੂ ਸ਼ੁਡ ਹੈਵ ਜਿੰਨਾ ਤੁਹਾਡਾ ਖਰਚਾ ਉਹਨਾਂ ਮਹੀਨੇ ਦਾ ਉਹਨੂੰ ਗੁਣਾ ਕਰ ਲਓ 6 ਨਾਲ ਕਿ ਇੰਨਾ ਕੁ ਐਮਰਜੈਂਸੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਕੱਲ ਨੂੰ ਕੋਈ ਪ੍ਰੋਬਲਮ ਹੋ ਗਿਆ
1: ਔਰ ਬਤਾਓ ਕਿਸੇ ਨੇ ਬਤਾ ਦੇ ਕਿ ਮੰਗ ਕੇ ਲੈ ਜਾਏਗਾ ਬਾਈ ਦੀ ਦਾ
2: ਫਿਰ ਉਹ ਸੇਵਿੰਗ ਐਪ ਬਣ ਜਾਏਗੀ
0: ਮੈਂ ਸੁਣਿਆ ਸੀਗਾ ਉਸ ਦਿਨ ਤੁਹਾਡਾ ਟਿਊਜ਼ਡੇ ਵਾਲਾ ਸ਼ੋਅ ਲੋਕ ਤਾਂ ਬਹੁਤ ਨਾਰਾਜ਼ ਸੀ
1: ਜਿਸ ਤਰ੍ਹਾਂ ਆਪ ਕਹਿ ਰਹੇ ਥੇ ਨਾ ਵੀ ਆਪ
2: ਰੋਈ ਜਾਓ ਰੋਈ ਜਾਓ ਨਾ ਯਾਰ ਮਹਾਂ ਗੁਜ਼ਾਰਾ ਚੱਲਣ ਡਿਆ
0: ਕਈਆਂ ਨੂੰ ਆਦਤ ਹੀ ਹੁੰਦੀ ਆ
1: ਨਹੀਂ ਆਦਤ ਜਾਂਦੀ ਚਲ ਮੈਂ ਆਪਣੀ ਬਾਤ ਵਹੀ ਕਰ ਰਿਹਾ ਨਾ ਆਪ ਆਪਣੇ ਹਿਸਾਬ ਸੇ ਉਸਕੋ ਬਾਏ ਕਰੋ ਜਹਾਂ ਮੇਰੀ ਪਰਸਨੈਲਿਟੀ ਉਸਨੇ मैच कर रही है भाई, सब ठीक है अभी मेरी, अगर आप बंदा करें 15 साल हो गए यहाँ पे काम कर रहे हैं और दिखाने में भी काम बहुत बढ़िया चल रहा है, सब कुछ ठीक है, आप ठीक ठाक सी चीज़ आप ले सकते हो, कोई दिक्कत को नहीं इसमें भाई। पर अगर मेरी वैसी पर्सनैलिटी है नहीं और चीज़ें भी मैं दूसरों को देख के यार भाई यार इतनी बड़ी गाड़ी ले ली, और आज भी मैं मतलब एक बात याद आ गई,
2: सोना बंदा लगता नहीं गड्डी
1: नहीं नहीं मैं
2: लगता मंग के लेंदी है
1: मेरा, हाँ, मेरा ट्रांसपोर्ट का काम था ना, तो ड्राइवर रखने थे उन्हें है ना, तो मेरे पास उस टाइम एक सेकंड गड्डी हुआ थी स्विफ्ट वो रखी थी अपने काम पर आने जाने का ना, तो एक ड्राइवर मैंने फोन आया, बंदे ने कहा भाई साहब आपके पास काम है, मैं कहा है यार मैंने जॉब चाहिए, मैं कहा इन्हें करिए आज ही भाई, कहा भाई मैं स्टूडेंट हूँ ये हूँ, ठीक है भाई। बंदा आया ब्रांड न्यू मस्टैंग पे, मैं अपनी स्विफ्ट देख रहा मैं क्या भाई साहब करा जी भाजी कम पंजाबी में था, भाजी मैंने कम चाहिए यार, मैं कम क्यों चाहिए, तो कहता भाजी की किस्त नहीं उतर रही
2: घोड़ा पाले फिर है ना रोटी दिखवानी पैनी है
1: ठीक है ना, मैंने तो मैं नहीं भाई साहब जितनी आपकी बात, फिर क्या भी 100 हाथ में रस्सा सिरे में बोला गांठ है ना, भाई साहब आप अपनी चादर देख के हिसाब से चलो भी, जितनी इनकम आ रही इनकम बढ़ जाएगी तो आप भाई अपना शौक बढ़ा लो, क्या दिक्कत है उसमें।
2: सही चल यार, वीर दी भी गलती नहीं है, एटलीस्ट
1: येलो
4: वाला ही हो गया
1: मतलब, आप वो अपना जो एफर्ट आप किस्तों में लगा रहे हो वो एफर्ट आप कहीं और भी लगा सकते हो ना उसकी पूरी करने में,
4: बिल्कुल सही
1: सही जगह पे सही जगह एफर्ट लगा के भाई साहब,
2: चलो यार चलें एफर्ट लगाते हैं साथ,
1: चलिए
4: तो सही था ते एफर्ट लाओ, बढ़िया बढ़िया कमाओ,
1: जिस तरह आपके आपके
4: कोशिश करो
1: आपके सेल्स में भाई साहब,
4: कोई इंडियन अंदर तीन ब्रांड वाली जैकेट ना टका दे,
1: ना ना आपके सेल्स में एफर्ट एक ही ब्रांड पे लगा दिया, एक ही जैकेट पे तीनों ब्रांड ठोक दिए,
2: नहीं चौथा पीछे था,
4: चौथा तैयार सी, चौथा तैयार सी,
2: वो इन चीजों तो भी बचो गए,
4: बढ़िया बढ़िया खर्चे करो, ਵਧੀਆ ਵਧੀਆ ਇੰਜੋਏ ਕਰੋ ਤੇ ਦੁਬਾਰਾ ਮਿਲਾਂਗੇ ਜਦ ਤੱਕ ਮਿਲਾਂਗੇ ਜਦ ਤੱਕ ਸੁਣਦੇ ਰਹੋ ਸਾਡੇ ਨਾਲ ਬਣੇ ਰਹੋ ਰੇਡੀਓ
1: ਹਾਂਜੀ 1674
2: ਅਭੀ ਜਾ ਰਹੇ ਹੈ ਬਾਏ ਬਾਏ ਸੀ ਯੂ ਟਾਟਾ

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ
4: ਹਾਂਜੀ ਮੈਂ ਹੋ ਇੱਕ ਔਰ ਆਪ ਮੁਝੇ ਸੁਣ ਰਹੇ ਹੈ ਰੇਡੀਓ ਹਾਂਜੀ 107.9

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਜੀ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਵਾਗਤ ਹੈ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਵਿੱਚ। ਅਕਸਰ ਅਸੀਂ ਜੋ ਸਾਹਮਣੇ ਹੁੰਦਾ ਨਾ, ਉਸਨੂੰ ਦੇਖਣਾ ਭੁੱਲ ਜਾਂਦੇ ਹਾਂ। ਜੋ ਉੱਥੋਂ ਪ੍ਰਾਪਤ ਹੋ ਰਿਹਾ ਉਹ ਸਾਨੂੰ ਦੱਸਦਾ ਨਹੀਂ। ਗੱਲ ਉਸ ਰਿਸ਼ਤੇ ਦੀ ਜਾਂ ਉਹਨਾਂ ਜੀਆਂ ਦੀ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਨੇ, ਖੂਨ ਦੇ ਰਿਸ਼ਤੇ, ਪਰਿਵਾਰ ਦੇ ਜੀ, ਸਾਡਾ ਮਾਂ ਪਿਓ। ਕਹਿੰਦੇ ਨੇ ਇੱਕ ਵਾਰੀ ਇੱਕ ਪੁੱਤਰ ਅਤੇ ਉਸਦਾ ਪਿਓ ਦੋਵੇਂ ਜਾਣੇ ਸਮੁੰਦਰ ਦੇ ਵਿੱਚ ਕਿਸੇ ਪਾਸੇ ਜਾਂਦੇ ਨੇ। ਉਸਦੇ ਪਿਓ ਦਾ ਕੋਈ ਪਲੈਨ ਹੁੰਦਾ ਕਿ ਅਸੀਂ ਦੂਰ ਜਾਣਾ, ਕੁਝ ਲੈ ਕੇ ਆਉਣਾ ਜਾਂ ਕੁਝ ਦੇਖਣ ਜਾਣਾ। ਦੋਵੇਂ ਜਾਣੇ ਇੱਕ ਬੇੜੇ ਦੇ ਉੱਪਰ ਸਵਾਰ ਹੋ ਕੇ ਤੁਰ ਜਾਂਦੇ ਨੇ। ਸਮੁੰਦਰ ਦੇ ਵਿੱਚ ਥੋੜ੍ਹਾ ਤੂਫਾਨ ਆਉਂਦਾ, ਉਹਨਾਂ ਦਾ ਜਿਹੜਾ ਬੇੜਾ ਆ ਉਹ ਆਪਣੇ ਰਾਹ ਤੋਂ ਭਟਕ ਜਾਂਦਾ। ਜਦੋਂ ਤੂਫਾਨ ਸ਼ਾਂਤ ਹੁੰਦਾ, ਦੇਖਦੇ ਨੇ ਕਿ ਉਹ ਰਾਹ ਭਟਕ ਚੁੱਕੇ ਨੇ, ਵਾਪਸ ਜਾਣ ਦਾ ਕੋਈ ਰਾਹ ਵੀ ਨਹੀਂ ਲੱਭ ਰਿਹਾ ਤੇ ਨਾ ਹੀ ਹੁਣ ਬੇੜਾ ਥੋੜ੍ਹਾ ਤੁਰਨ ਜੋਗਾ ਸੀਗਾ। ਹਵਾ ਦੇ ਸਹਾਰੇ ਉਹ ਦੋ ਟਾਪੂਆਂ ਦੇ ਨੇੜੇ ਪਹੁੰਚਦੇ ਨੇ। ਸਲਾਹ ਕਰਦੇ ਨੇ ਆਪਸ ਦੇ ਵਿੱਚ ਕਿ ਦੋ ਟਾਪੂ ਨੇ, ਦੋਵੇਂ ਪਿਓ ਪੁੱਤ ਨਾ ਇੱਕ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਜਾਈਏ, ਵੇਖੀਏ ਜੀ ਉੱਥੋਂ ਕੁਝ ਲੱਭਦਾ ਆ, ਨਹੀਂ ਤੇ ਫਿਰ ਸਮਾਂ ਆ ਗਿਆ ਆਪਾਂ ਰੱਬ ਨੂੰ ਧਿਆਲੀਏ, ਆਪਾਂ ਰੱਬ ਕੋਲੋਂ ਅਰਦਾਸ ਕਰੀਏ, ਤੂੰ ਇੱਕ ਟਾਪੂ ਦੇ ਉੱਪਰ ਜਾ ਕੇ ਬਹਿ ਤੇ ਮੈਂ ਦੂਜੇ ਟਾਪੂ ਦੇ ਉੱਪਰ ਜਾ ਕੇ ਬਹਿਣਾ। ਹੁਣ ਇਹੋ ਹੀ ਕਰ ਸਕਦੇ, ਹੋਰ ਤੇ ਕੁਝ ਕੀ ਹੋ ਸਕਦਾ, ਆਖਰੀ ਸਮੇਂ ਆ, ਦੇਖ ਲੈਂਦੇ ਜੇ ਰੱਬ ਸੁਣਦਾ ਸਾਡੀ। ਦੋਵੇਂ ਪਿਓ ਪੁੱਤ ਇੱਕ ਇੱਕ ਟਾਪੂ ਤੇ ਪਹੁੰਚ ਜਾਂਦੇ ਨੇ, ਉੱਥੇ ਜਾ ਕੇ ਆਪਣੀ ਆਪਣੀ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ ਨੇ, ਰੱਬ ਦਾ ਨਾਂ ਧਿਆਉਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਮੁੰਡਾ ਹੁੰਦਾ ਉਹ ਵੀ ਅੱਖਾਂ ਬੰਦ ਕਰਕੇ ਉੱਥੇ ਬੈਠਾ ਹੁੰਦਾ, ਭੁੱਖ ਲੱਗੀ ਹੁੰਦੀ ਆ, ਪਸੀਨੇ ਆ ਰਹੇ ਹੁੰਦੇ, ਧੁੱਪ ਸੀ ਪੂਰੀ, ਤੇ ਮਨ ਹੀ ਮਨ ਸੋਚਦਾ ਵੀ ਕਾਸ਼ ਕਿਤੇ ਇੱਥੇ ਨਾ ਥੋੜ੍ਹੇ ਦਰਖਤ ਹੋਣ, ਥੋੜ੍ਹੇ ਨਾਰੀਅਲ ਦੇ ਬੂਟੇ ਹੋਣ, ਥੋੜ੍ਹੇ ਫੁੱਲ ਹੋਣ, ਫਲ ਹੋਣ। ਕੀ ਦੇਖਦਾ ਜਦੋਂ ਅੱਖਾਂ ਖੋਲਦਾ ਕਿ ਸੱਚੀ ਇੱਥੇ ਦਾ ਬੂਟੇ ਲੱਗ ਗਏ ਆਲੇ ਦੁਆਲੇ, ਨਾ ਕੋਈ ਪਾਣੀ ਦੀ ਕਮੀ, ਨਾ ਖਾਣ ਪੀਣ ਦੀ, ਇੱਥੇ ਤਾਂ ਨਾਰੀਅਲ ਵੀ ਹੈਗਾ ਤੇ ਫਲ ਫਰੂਟ ਵੀ ਹੈਗੇ। ਸੋਚਦਾ ਵੀ ਕਿਆ ਬਾਤ ਹੈ, ਬੜੀ ਛੇਤੀ ਮੇਰੀ ਸੁਣੀ ਗਈ, ਪਤਾ ਨਹੀਂ ਕਿਹੜੇ ਚੰਗੇ ਕਰਮ ਨੇ ਮੇਰੇ। ਇਸੇ ਤਰੀਕੇ ਨਾਲ ਫਿਰ ਆਪਣਾ ਖਾ ਪੀ ਕੇ ਤੇ ਫਿਰ ਸੋਚਾਂ 'ਚ ਪੈ ਜਾਂਦਾ, ਧਿਆਨ ਲਾ ਕੇ ਬਹਿ ਜਾਂਦਾ, ਫਿਰ ਸੋਚਦਾ ਕਿ ਥਾਂ 'ਤੇ ਸੋਹਣੀ ਆ, ਫਲ ਫਰੂਟ ਵੀ ਹੈਗੇ ਆ, ਜਿੱਥੇ ਰਹਿਣ ਦਾ ਪ੍ਰਬੰਧ ਹੋ ਜੇ, ਮੇਰਾ ਪਰਿਵਾਰ ਵੀ ਇੱਥੇ ਹੋ ਜੇ ਨਾ, ਤੇ ਕਿਆ ਬਾਤ ਹੈ, ਕਿੱਡਾ ਸੋਹਣਾ ਕੰਮ ਹੋ ਜੇ। ਵੀ ਜੇ ਤੂੰ ਰੱਬ ਅੱਜ ਸੁਣ ਨਹੀਂ ਰਿਹਾ ਵਾ, ਮੈਨੂੰ ਇੱਥੇ ਇੱਕ ਘਰ ਵੀ ਦੇ ਦੇ, ਪਰਿਵਾਰ ਵੀ ਦੇ ਦੇ। ਅੱਖਾਂ ਖੋਲਦਾ ਤੇ ਕੀ ਦੇਖਦਾ ਕਿ ਇੱਕ ਝੌਂਪੜੀ ਬਣੀ ਪਈ ਹੈ, ਉਸ ਦੇ ਵਿੱਚ ਕਾਫੀ ਸਮਾਨ ਪਿਆ ਤੇ ਨੇੜੇ ਇੱਕ ਇਸਤਰੀ ਖੜੀ ਆ, ਲੇਡੀ।

ਅੰਦਰੋਂ ਅੰਦਰੀ ਸ਼ੁਕਰ ਕਰਦਾ, ਖੁਸ਼ ਹੁੰਦਾ ਵੀ ਕਿਆ ਬਾਤ ਹੈ। ਹੁਣ ਇੱਥੇ ਕੁਝ ਵੀ ਨਹੀਂ ਸੀਗੀ, ਵੀਰਾਨ ਦੇ ਵਿੱਚ ਇੱਥੇ ਪੇੜ ਪੌਦੇ ਵੀ ਆ ਗਏ, ਇੱਥੇ ਫਲ ਵੀ ਆ ਗਏ, ਇੱਥੇ ਝੌਂਪੜੀ ਵੀ ਬਣ ਗਈ, ਤੇ ਹੁਣ ਇਹ ਇਸਤਰੀ ਜਿਹੜੀ ਕਿ ਮੇਰੀ ਘਰ ਵਾਲੀ ਆ, ਮੈਨੂੰ ਤੇ ਵੀ ਮਿਲ ਗਈ। ਹੁਣ ਸੋਚਦਾ ਕਿ ਚਲੋ ਠੀਕ ਆ, ਵਿਹਨੇ ਆ ਵੀ ਇੱਥੋਂ ਵੀ ਨਿਕਲਿਆ ਜਾ ਸਕਦਾ ਕਿ ਨਹੀਂ। ਫਿਰ ਬਹਿ ਜਾਂਦਾ, ਫਿਰ ਸੋਚਦਾ ਤੇ ਸੋਚਦਾ ਕਿ ਮੈਨੂੰ ਨਾ ਇਸ ਵਾਰੀ ਕੋਈ ਬੇੜਾ ਮਿਲ ਜੇ ਕਿ ਮੈਂ ਇਹ 'ਚ ਬਹਿ ਕੇ ਆਪਣੀ ਘਰ ਵਾਲੀ ਜਿਹੜੀ ਮੈਨੂੰ ਮਿਲੀ ਆ ਉਹਨੂੰ ਲੈ ਕੇ ਤੇ ਮੈਂ ਵਾਪਸ ਪਰਤਾਂ ਜਾਵਾਂ। ਪਿਤਾ ਜੀ ਦੀ ਕੀ ਗੱਲ ਆ, ਉਹਨਾਂ ਨੂੰ ਤੇ ਆਪਣੇ ਹਿੱਸੇ ਦਾ ਮਿਲਿਆ ਨਹੀਂ ਡਿਆ, ਉੱਥੇ ਬੈਠੇ ਨੇ, ਮੈਂ ਦੇਖਣ ਡਿਆ ਉਦੋਂ ਦਾ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਇੱਥੇ ਮੈਂ ਜੋ ਮੰਗਦਾ ਨਾਲ ਦੀ ਨਾਲ ਪੂਰਾ ਹੋਈ ਜਾਂਦਾ, ਹੰਕਾਰੀ ਜਿਹਾ ਹੋ ਗਿਆ ਜਿਵੇਂ ਤੇ, ਉਹਨੂੰ ਭੁੱਲ ਗਿਆ ਕਿਹਦੇ ਨਾਲ ਆਇਆ ਸੀਗਾ ਤੇ ਕੀ ਪਹਿਲੋਂ ਸਲਾਹ ਮਸ਼ਵਰਾ ਹੋਇਆ ਸੀ। ਜਦੋਂ ਆਖਰੀ ਵਾਰੀ ਮੰਗਦਾ ਤੇ ਉਦੋਂ ਬੇੜੀ ਮੰਗਦਾ, ਬੇੜਾ ਹਾਜ਼ਰ ਹੋ ਜਾਂਦਾ। ਜਦੋਂ ਬੇੜੇ ਤੇ ਬਹਿ ਕੇ ਜਾਣ ਹੀ ਲੱਗਦਾ ਆਪਣੀ ਪਤਨੀ ਦੇ ਨਾਲ, ਤਾਂ ਇੱਕ ਆਵਾਜ਼ ਆਉਂਦੀ ਹੈ, ਆਵਾਜ਼ ਆਉਂਦੀ ਆ ਤੇ ਉਹ ਆਵਾਜ਼ ਕਹਿੰਦੀ ਕਿ ਤੂੰ ਆਪਣੇ ਪਿਤਾ ਨੂੰ ਇੱਥੇ ਹੀ ਛੱਡ ਕੇ ਚੱਲਿਆ, ਤੂੰ ਉਹਨੂੰ ਨਹੀਂ ਨਾਲ ਲੈ ਕੇ ਜਾਏਗਾ। ਤੇ ਮੁੰਡਾ ਕਹਿੰਦਾ ਜੀ ਪਿਤਾ ਤੇ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਨੇ, ਉਹ ਦੇਖੋ ਵੀ ਉਨੇ ਚਿਰ ਦੇ ਉੱਥੇ ਬੈਠੇ ਨੇ, ਨਾ ਉੱਥੇ ਕੋਈ ਫਲ ਫਰੂਟ ਉੱਗਿਆ, ਨਾ ਉੱਥੇ ਸ਼ਾਨਦਾਰ ਬੂਟੇ ਉੱਗੇ, ਨਾ ਕੋਈ ਝੌਂਪੜੀ, ਨਾ ਕੋਈ ਬੇੜਾ, ਕੁਝ ਨਹੀਂ। ਉਹ ਤਾਂ ਐਵੇਂ ਡਏ ਨੇ, ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲੀ ਜਾਂਦਾ, ਇਹ ਮੇਰੇ ਕਰਮਾਂ ਦਾ। ਆਵਾਜ਼ ਫਿਰ ਸੁਣਦੀ ਉਹਨੂੰ ਕਿ ਤੂੰ ਜਾਣਨਾ ਨਹੀਂ ਚਾਹੇਗਾ ਤੇਰਾ ਪਿਤਾ ਮੰਗ ਕੀ ਰਿਹਾ, ਤੇਰਾ ਮੇਰਾ ਧਿਆਨ ਕੀ ਧਰ ਕੇ ਬੈਠਾ। ਕਹਿੰਦਾ ਜੀ ਹਾਂ ਦੱਸੋ। ਆਵਾਜ਼ ਨੂੰ ਕਹਿੰਦਾ ਜੀ ਦੱਸੋ ਮੈਨੂੰ ਕੀ ਮੰਗਦਾ ਮੇਰਾ ਪਿਤਾ। ਆਵਾਜ਼ ਕਹਿੰਦੀ ਆ ਤੇਰਾ ਪਿਤਾ ਬਸ ਇਹੋ ਹੀ ਅਰਦਾਸਾਂ ਕਰ ਰਿਹਾ ਕਿ ਮੇਰਾ ਮੁੰਡਾ ਜੋ ਵੀ ਮੰਗੇ ਪਰਮਾਤਮਾ ਪੂਰਿਆ ਕਰ ਦੇਵੀਂ। ਮੁੰਡਾ ਰੋਣ ਲੱਗ ਜਾਂਦਾ ਜਿਵੇਂ ਗਲਤੀ ਦਾ ਅਹਿਸਾਸ ਹੋ ਗਿਆ, ਉਹਨੂੰ ਤੇ ਹੋ ਗਿਆ, ਸਾਨੂੰ ਕਈ ਵਾਰੀ ਨਹੀਂ ਹੁੰਦਾ। ਅਸੀਂ ਜਿਹੜੇ ਆਲੇ ਦੁਆਲੇ ਵਾਲੇ ਰਿਸ਼ਤੇ ਨੇ ਨਾ, ਮਾਂ ਬਾਪ ਨੂੰ ਵੀ ਕਈ ਵਾਰੀ ਟੇਕਨ ਫੋਰ ਗ੍ਰਾਂਟਡ ਲੈ ਲੈਂਦੇ ਹਾਂ ਵੀ ਹੈਗੇ ਨੇ ਕੋਈ ਨਾ, ਆਪਾਂ ਕੁਝ ਹੋਰ ਭਰਮਾਏ ਜਿਹੇ ਹੋਏ ਰਿਸ਼ਤਿਆਂ ਦੇ ਮਗਰ ਬੜਾ ਭੱਜਦੇ ਹਾਂ। ਬਟ ਉਹਨਾਂ ਨੂੰ ਜਾਣਦੇ ਹੀ ਜਾਂ ਸ਼ਰ ਕਿੰਨੇ ਚਿਰ ਤੋਂ, ਤਾਂ ਕਈ ਵਾਰੀ ਲੱਗਦਾ ਵੀ ਨਹੀਂ ਇੰਪੋਰਟੈਂਟ ਨਹੀਂ, ਟੇਕਨ ਫੋਰ ਗ੍ਰਾਂਟਡ ਹੋ ਜਾਂਦੇ ਤੇ ਫਿਰ ਚਲੇ ਜਾਂਦੇ ਕਦੀ, ਤੇ ਫਿਰ ਬੰਦਾ ਝੁਰਦਾ, ਸੋਚਦਾ, ਗਾਣੇ ਸੁਣਦਾ ਬੰਨ ਸਵੰਨੇ। ਪਰ ਜਦੋਂ ਕੋਲ ਹੁੰਦੇ ਉਦੋਂ ਕਿੰਨੀ ਵਾਰੀ ਤੁਸੀਂ ਆਖੜੇ ਵੀ ਹੁੰਦੇ, ਝਗੜੇ ਵੀ ਹੁੰਦੇ, ਕਿੰਨੀਆਂ ਛੋਟੀਆਂ ਮੋਟੀਆਂ ਗੱਲਾਂ ਹਰੇਕ ਥਾਂ ਹਰੇਕ ਪਰਿਵਾਰ 'ਚ ਹੁੰਦੀਆਂ ਰਹਿਣ, ਪਰ ਉਸ ਤੋਂ ਅਲਹਿਦਾ ਅਸੀਂ ਟੇਕਨ ਫੋਰ ਗ੍ਰਾਂਟਡ ਨਾ ਲਈਏ ਇੱਦਾਂ ਦੇ ਰਿਸ਼ਤਿਆਂ ਨੂੰ। ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਜੇ ਤੁਹਾਨੂੰ ਕੋਈ ਕਰ ਸਕਦਾ ਨਾ, ਉਹ ਤੁਹਾਡਾ ਆਪਣਾ ਮਾਂ ਬਾਪ ਹੀ ਹੈ। ਸਾਰੀ ਦੁਨੀਆਂ ਦੇ ਵਿੱਚ ਹਰ ਕੋਈ ਤੁਹਾਡੇ ਨਾਲ ਇੱਕ ਕੰਪੀਟੀਸ਼ਨ ਦੇ ਵਿੱਚ ਹੈ, ਹਰ ਕੋਈ ਤੁਹਾਡੇ ਤੋਂ ਅੱਗੇ ਲੰਘਣਾ ਚਾਹੁੰਦਾ, ਇਕੱਲਾ ਮਾਂ ਬਾਪ ਹੀ ਆ ਜਿਸ ਤੋਂ ਤੁਸੀਂ ਅੱਗੇ ਲੰਘੇ, ਉਹਨਾਂ ਤੋਂ ਵੱਧ ਤਰੱਕੀ ਕੀਤੀ ਤੇ ਉਹ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਪੈਸਾ ਕਮਾਇਆ ਤੇ ਹੋਰ ਵੱਧ ਖੁਸ਼ ਹੋਣਗੇ, ਉਹਨਾਂ ਤੋਂ ਵੱਧ ਖੁਸ਼ ਰਹੇ ਤੇ ਹੋਰ ਵੱਧ ਖੁਸ਼ ਹੋਣਗੇ। ਇਕੱਲਾ ਮਾਂ ਬਾਪ ਹੀ ਆ ਜਿਹੜਾ ਤੁਹਾਡੇ ਕੰਪੀਟੀਸ਼ਨ 'ਚ ਨਹੀਂ, ਤੇ ਇਕੱਲਾ ਮਾਂ ਬਾਪ ਹੀ ਆ ਜਿਹੜਾ ਨਿਰਸਵਾਰਥ ਤੁਹਾਡੇ ਤੋਂ ਪੁੱਛੇ ਬਿਨਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਤੁਹਾਡੀਆਂ ਸੁੱਖਣਾ ਸੁੱਖੀ ਬੈਠਾ ਹੁੰਦਾ, ਕਿੱਥੇ ਕਿੱਥੇ ਕਦੀ ਤੁਹਾਡੀ ਮਾਤਾ ਜਾ ਕੇ, ਬੇਬੇ ਜਾ ਕੇ, ਅੰਮੀ ਜਾ ਕੇ ਸਿਰ ਚੁਕਾਉਂਦੀ ਹੋਊ। ਰੋਜ਼ ਅਰਦਾਸਾਂ ਦੇ ਵਿੱਚ ਸਵੇਰੇ ਉੱਠ ਕੇ ਆਪਣੇ ਲਈ ਭਾਵੇਂ ਬਾਅਦ ਚੋਂ ਕਰਦੇ ਹੋਣ, ਪਰ ਪਹਿਲੋਂ ਉਹਨਾਂ ਜੀਆਂ ਲਈ ਜਿਹੜੇ ਪ੍ਰਦੇਸ ਬੈਠੇ ਨੇ, ਕਿ ਪ੍ਰਦੇਸੀ ਪਿਓ ਧੀ ਖੁਸ਼ ਰਹਿਣ, ਮਾਵਾਂ ਧੀਆਂ ਖੁਸ਼ ਰਹਿਣ, ਸਾਰੇ ਜਣੇ ਖੁਸ਼ ਰਹਿਣ। ਆਓ ਇਹਨਾਂ ਰਿਸ਼ਤਿਆਂ ਨੂੰ ਟੇਕਨ ਫੋਰ ਗ੍ਰਾਂਟਡ ਨਾ ਲਈਏ, ਜੋ ਹੈਗਾ ਉਸ ਦਾ ਸ਼ੁਕਰ ਕਰੀਏ, ਤੇ ਉਹਨਾਂ ਨੂੰ ਬਣਦਾ ਤੇ ਬਣਦੇ ਤੋਂ ਵੱਧ ਪਿਆਰ ਸਤਿਕਾਰ ਬਖਸ਼ਦੇ ਰਹੀਏ, ਦਿੰਦੇ ਰਹੀਏ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

ਇਹ ਸੀਗੀ ਜੀ ਅੱਜ ਦੀ ਕਹਾਣੀ, ਅੱਜ ਦਾ ਵਿਚਾਰ। ਤੇ ਅਖੀਰ ਦੇ ਵਿੱਚ ਸਾਡੇ ਕੋਲ ਸਨ ਜਨਾਬ ਰਵਿੰਦਰ ਗਰਿਆਲ। ਵਾਪਸ ਚੱਲਦੇ ਹਾਂ ਆਪਾਂ ਅੱਜ ਦੇ ਸੁਨੇਹੇ ਵਾਲੇ ਪਾਸੇ, ਅੱਜ ਦੇ ਮੈਸੇਜਸ ਜਿਹੜੇ ਤੁਹਾਡੇ ਆਏ ਨੇ ਉਹਨਾਂ ਵੱਲ ਮਾਰਦੇ ਹਾਂ ਝਾਤ। ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਕਰਦੇ ਹਾਂ ਸ਼ੁਰੂਆਤ, ਜਿਹੜਾ ਆ ਜਾਂਦਾ ਸਾਨੂੰ 3:18 'ਤੇ ਮੈਸੇਜ ਮਾਨ ਸਾਹਿਬ ਮੈਲਬਨ ਵਾਲਿਆਂ ਦਾ। ਬਹੁਤ ਬਹੁਤ ਵੈਰੀ ਗੁੱਡ ਮੋਰਨਿੰਗ ਜੀ ਤੁਹਾਨੂੰ ਵੀ। ਕਹਿੰਦੇ ਨੇ ਕਿ ਰੇਡੀਓ ਹਾਂਜੀ ਸਾਡੇ

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਬਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸ਼ੀ ਤਨੋ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗ

0: ਕੋ ਸਿਮਰੈ ਸੀ ਧਨਵੰਤੇ, ਪ੍ਰਭ ਕੋ ਸਿਮਰੈ ਸੀ ਪਤਵੰਤੇ,
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ,
0: ਸਿਮਰੰਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ,
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ,
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ,
1: ਸੰਤ ਕਿਰਪਾ ਤੇ ਅੰਧ ਨਜਾਗ, ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬੂ ਨ ਜੂਰੈ,
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ,
1: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ, ਨਾਨਕ ਤਿੰਜਨ ਸਰਣੀ ਪਿਆ,
1: ਹਰ ਸਿਮਰਨ ਕਰ ਭਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦੋ ਪਾਏ,
0: ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਜ ਜਾਤੇ,
1: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪਣੇ ਅੰਕਾਰਾ,
1: ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
0: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕੈ ਮਨ ਬਿਸਰਾਮ, ਅੱਠ ਇੱਕ ਸਲੋ,
1: ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ, ਉਹਾ ਨਾਮ ਤੇਰਾ ਸੰਗ ਸਹਾਈ,
1: ਜਹ ਮਹਾ ਭੈਣ ਦੂਤ ਜਮਦਾ ਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ,
0: ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾ ਹੈ ਉਧਾਰੀ,
1: ਅਨਕ ਪੁਨਹ ਚਰਨ ਕਰਤ ਨੀਤਾ ਰਹਿ, ਹਰ ਕੋ ਨਾਮ ਕੋਟ ਪਾਪਰ ਹਰੈ,
0: ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਬਨੇਰੇ,
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ,
1: ਅਨਕ ਮਾਇਆ ਰੰਗ ਤਿਖਣਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ,
0: ਜੇ ਮਾਰਗ ਹੋ ਜਾਤ ਕੀਲਾ, ਤੈ ਹਰ ਨਾਮ ਸੰਘੋਤ ਸੁਹੇਲਾ,
1: ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ,
0: ਛੂਟਤ ਨਾਹੀ ਕੋ ਲਖਬਾਹੀ, ਨਾਮ ਜਪੈ ਤੈ ਭਾਰ ਪਰਾਹੀ,
1: ਅਨਕ ਬਗੰਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ,
0: ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜੋਤ ਪਾਵੈ ਬਿਸਰਾਮ,
1: ਹਉ ਮਹਿਲਾ ਮਲਕ ਬਹੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ,
0: ਐਸਾ ਨਾ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ,
1: ਜਿਹ ਮਾਰ ਕੇ ਗਨ ਜਾਹੇ ਨਪੂਸਾ, ਹਰ ਕਾ ਨਾਮ ਉਹਾ ਸੰਗ ਤੋਸਾ,
0: ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ,
1: ਜਹਾਂ ਪੰਥ ਤੇਰਾ ਕੋ ਨਸ ਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ,
0: ਜਾਂ ਮਹਾ ਬਿਆਨ ਤਪੋ ਗਾਮ, ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ,
1: ਜਹਾਂ ਤਿਰਖਾ ਮਨ ਤੁਝਿਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ,
0: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਰ,
1: ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ,
0: ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਦ ਵਿਵੇਕੈ,
1: ਹਰ ਕਾ ਨਾਮ ਜਨ ਕੋ ਮੁਕਤ ਜੋਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ,
1: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸ਼ੋਭਾ ਪਾਈ,
0: ਹਰ ਕਾ ਨਾਮ ਜਨ ਕੋ ਭਉ ਜੋ, ਹਰ ਨਾਮ ਜਪਤ ਕਛ ਨਾ ਹੈ ਬਿਜੋ,
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਦਨ ਜਨ ਕੋ ਆਪ ਪ੍ਰਭ ਦੀਨਾ,
1: ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਓਤ ਪੋ ਜਨ ਹਰ ਸਰਾਤੇ, ਸੁਨ ਸਮਾਦ ਨਾਮ ਰਸਮਾਤੇ,
1: ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਤ ਪ੍ਰਗਟਨੀ ਛਪੈ,
0: ਕੀ ਭਗਤ ਮੁਤ ਪਉ ਕਰੈ, ਨਾਨਕ ਜਨ ਸੰਕੇਤੇ ਤਰੈ,
1: ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ,
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ,
1: ਨਾਮ ਕੀ ਮਹਿਮਾ ਸੰਤ ਰਿਦਵਸ ਹੈ, ਸੰਤ ਪ੍ਰਤਾਪ ਦੁਰ ਸਭ ਨਸੈ,
0: ਸੰਤ ਕਾ ਸੰਗ ਉਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਦੇ ਆਈ ਹੈ,
1: ਨਾਮ ਤੁਲ ਕਾ ਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ,
0: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕਹਿ ਮਨ ਵਿਸਰਾਮ, ਅੱਠ ਦੋ ਸਲੋਕ,
1: ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ,
1: ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮੱਧੇ ਫਿਰਿਆ,
0: ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ,
1: ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ,
0: ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ,
1: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ, ਮਹਾ ਉਦਾਸ ਤਪੀਸਰ ਥੀਵੈ,
0: ਅਗਨ ਮਾਏ ਹੋ ਪ੍ਰਾਨ, ਕਨਕ ਅਸ ਹੈ ਬੋਰਦਾਨ,
1: ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਯਮਤ ਸਾਧਨ,
0: ਨਿਮਕ ਨਿਮ ਕਰ ਸੀਰ ਕਟਾਵੈ, ਤੋ ਵੀ ਹੋ ਮੈਂ ਮੈਲ ਨਾ ਜਾਵੈ,
1: ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
0: ਮਨ ਕਾਮਨਾ ਤੀਰਤ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ,
1: ਸੋਚ ਕਰੈ ਦਿਨ ਸਾ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ,
0: ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨੂੰ ਵਿਖਿਆ ਟਰੈ,
1: ਜਲ ਤੋ ਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ,
1: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ, ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ,
0: ਏਕ ਅਨੇਕ ਗੰਨੀ ਬੂਝੈ, ਕੋਟ ਪਾਵ ਦਰਗੈ ਨੀ ਸਿਜੈ,
1: ਛੂਟ ਸਨਾਹੀ ਊਬ ਪਾਇਆਲ, ਮੋਹ ਵਿਆਪੈ ਮਾਇਆ ਜਾਲ,
0: ਅਵਰ ਕਰ ਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨੀ ਮਾਨੈ,
1: ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ,
0: ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ,
1: ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ,
0: ਜੇ ਕੋ ਆਪਣੀ ਸੁਭਾ ਲੋਰੇ, ਸਾਧ ਸਿੰਘ ਇਹ ਹੋ ਮੈਂ ਛੋਰੇ,
1: ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸ਼ਰਨੀ ਪਾਰੈ,
0: ਜਿਸ ਦਿਨ ਕੋ ਪਵ ਦਸ ਪਿਆਸਾ, ਨਾਨਕ ਤਾ ਕਹਿ ਬਲ ਬਲ ਜਾਸਾ,
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੈ ਮਿਟੈ ਬਿਮਾਨ,
0: ਆਪਸ ਕੋ ਜੋ ਜਾਣਾ ਨੀਚਾ, ਸੋ ਉਗਨੀਏ ਸਭ ਤੇ ਉੱਚਾ।

0: ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਧਨ ਕੋ ਧਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂਰ ਸੰਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰ ਗੈ ਮਾਨ ਤਿਸਹਿ ਬਸਾਰੇ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋਂ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜ਼ਰਾ ਹੌਲੀ

0: है जवानी तो इश्क होना है इन थिएटर्स नियर यू
1: ऑन द 5th of June।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.